0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫੁਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰ ਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ

0: ਦੁਨੀਆਂ ਦੇ ਉੱਤੇ ਆ ਕੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਪ੍ਰਕਾਸ਼ ਧਾਰਿਆ ਅਤੇ ਨਿਰਮਲ ਵੱਖਰਾ ਨਿਰਾਲਾ ਸਿੱਖ ਪੰਥ ਸਥਾਪਿਤ ਕੀਤਾ, ਸਿੱਖ ਕੌਮ ਨੂੰ ਜਨਮ ਦਿੱਤਾ ਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਉਦਾਸੀਆਂ ਦੇ ਵਿੱਚ ਬੇਅੰਤ ਹੀ ਪਾਪੀਆਂ ਨੂੰ, ਮਾੜੇ ਕਰਮ ਕਰਨ ਵਾਲਿਆਂ ਨੂੰ ਸੁਧਾਰਿਆ। ਉਹ ਅਸੀਂ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ, ਜਿਵੇਂ ਕੌਡਾ ਰਾਕਸ਼ਸ ਅਤੇ ਸੱਜਣ ਠੱਗ ਅਤੇ ਹੋਰ ਅਨੇਕਾਂ ਲੁਕਾਈ ਦਾ ਭਲਾ ਕੀਤਾ। ਪਰ ਉਹ ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ, ਉਹ ਭਾਵੇਂ ਸੱਜਣ ਠੱਗ ਦੇ ਪਰਥਾਏ ਹੋਵੇ ਚ ਭਾਵੇਂ ਕੌਡੇ ਦੇ ਪਰਥਾਏ ਹੋਵੇ, ਉਹ ਸਾਰੀ ਦੁਨੀਆ ਨੂੰ ਜਿਹੜਾ ਉਪਦੇਸ਼ ਆ ਉਹ ਸੱਚ ਦਾ, ਵਾਹਿਗੁਰੂ ਦੇ ਡਰ ਦਾ, ਸੱਚੇ ਮਾਰਗ ਤੇ ਚੱਲਣ ਦਾ, ਉਹ ਸਾਰਿਆਂ ਦੇ ਵਾਸਤੇ ਸਾਂਝਾ। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ, ਜਿਹੜਾ ਜੋ ਕੌਤਕ ਰਚਦੇ ਆ, ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
1: ਸਾਂਝੀ ਸਗਲ ਜਹਾਨ,
0: ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ, ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ। ਪਰ ਉਹ ਸਾਰੇ ਸਗਲ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭੌ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰਪ੍ਰਸਾਦੀ ਜੀਵਤ ਮਰਿਆ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ ਸਾਫ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ ਜੀਵਨ

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚਾਂਚਲ, ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ, ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ਼ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ਼ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ਼ ਧਾਰਮਿਕ ਪਹਿਰਾਵਾ ਪਾਇਆ ਵੀ, ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ਼ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਅਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇ ਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ, ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲ ਹੁੰਦਾ, ਉਹਨਾਂ ਦਾ ਖੇਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਰੇ ਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ, ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜ਼ੋਰ ਜ਼ੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਰੇ ਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ, ਸਾਡੀ ਰੂਹ ਆ, ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ, ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ।
ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ, ਕਰ ਔਗਣ ਪੱਛੋ ਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ ਅੰਤ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ। ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ, ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦੇ ਸਿਆਣਾ ਮੰਨਦਾ ਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ ਕਿਸੇ

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ। ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆ ਵਾਸਤੇ ਮਿਸਾਲ ਬਣ ਗਿਆ, ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ੍ਹ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾਂ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁੱਕ ਕੇ ਸੇਵਾ ਕਰਨੀ, ਝੁੱਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ, ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਰਿਹਾ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ। ਅਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆਂ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ। ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪਕਾਰ, ਉਹਨਾਂ ਦੀ ਜਿਹੜੀ ਕੂਕ ਪਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ। ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫੇਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ, ਆਪਣੇ ਕਰਮਾਂ ਦੇ ਨਾਲ ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕ ਆ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ

0: ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਅਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ, ਉਹੋ ਜਿਹੇ ਗੁਰਮੁਖਾਂ ਨਾਲ ਮਿਲਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ, ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ ਜਿਹੜੇ ਸਾਨੂੰ ਰੱਬ ਦੇ ਨਾਲ ਜੋੜਦੇ ਹਨ।
1: ਗੁਣ ਸਾਂਝੇ ਤਿੰਨ ਸਿਉ ਕਰੇ ਹਰ ਨਾਮ ਧਿਆਈ।
0: ਉਹਨਾਂ ਦੇ ਨਾਲ ਹੀ ਮੈਂ ਗੁਣਾਂ ਦੀ ਸਾਂਝ ਕਰਾਂ, ਗੱਲਾਂ ਬਾਤਾਂ ਗੁਣਾਂ ਦੀ ਸਾਂਝ ਕਰਕੇ

ਦੀ ਸੇਵਾ ਕਰਕੇ ਉਹਦੀ ਰੋਜ਼ ਰੋਜ਼ ਮੈਂ ਸੇਵਾ ਕਰਾਂ ਅਤੇ ਸੁੱਖ ਪਾਵਾਂ। ਜੇ ਅਸੀਂ ਸਮਝਣਾ ਹੋਵੇ ਤਾਂ ਅਸੀਂ ਇਤਿਹਾਸ ਤੋਂ ਭਗਤ ਸਾਹਿਬਾਨਾਂ ਦੀਆਂ ਸਾਖੀਆਂ 'ਚੋਂ ਸਮਝ ਸਕਦੇ ਹਾਂ ਕਿ ਕਿਹੋ ਜਿਹਾ ਸੁੱਖ ਮਿਲਦਾ ਜਦੋਂ ਅਸੀਂ ਰੱਬ ਦੇ ਨਾਲ ਸੱਚੇ ਦਿਲੋਂ ਜੁੜਦੇ ਹਾਂ, ਜਦੋਂ ਅਸੀਂ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਭਗਤ ਸੈਣ ਜੀ ਦੀ ਜਿਹੜੀ ਸਾਖੀ ਆ ਉਹ ਪੜ੍ਹਦੇ ਹਾਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਇਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਜਦੋਂ ਭਗਤ ਸੈਣ ਜੀ ਕਬੀਰ ਜੀ ਦੇ ਸਿੱਖ ਬਣੇ ਤਾਂ ਉਹਨਾਂ ਦੇ ਘਰ ਜਦੋਂ ਮਿੱਤਰ ਪਿਆਰੇ ਰੱਬ ਦੇ ਪਿਆਰੇ ਰੱਬ ਦਾ ਨਾਂ ਲੈਣ ਵਾਸਤੇ ਆਏ, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ, ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ, ਤਾਂ ਸੈਣ ਜੀ ਦਾ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਰਾਜੇ ਨੂੰ ਮਨਾਉਣ ਚਲਿਆ ਗਿਆ। ਤਾਂ ਜਦੋਂ ਅਗਲੇ ਦਿਨ ਉੱਠੇ ਸ਼ਰਮਿੰਦਾ ਹੋ ਕੇ ਰਾਜੇ ਦੇ ਦਰਬਾਰ 'ਚ ਗਏ ਵੀ ਮੈਨੂੰ ਸਜ਼ਾ ਮਿਲੂਗੀ ਕਿ ਮੈਂ ਆਪਣੇ ਸਮੇਂ ਦੇ ਮੁਤਾਬਕ ਆਪਣੀ ਨੌਕਰੀ 'ਤੇ ਨਹੀਂ ਪਹੁੰਚਿਆ,

0: ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਅਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸ਼ਾਲਾ ਦੇ ਵਿੱਚ, ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ 'ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
1: ਉਤਪਦ ਪਰਲੋ ਆਪ ਨਿਰਾਲਾ,
0: ਇਸ ਦੁਨੀਆ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤੀ ਕਰਨ ਵਾਲਾ, ਬਣਾਉਣ ਵਾਲਾ, ਪਰਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਅਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆ ਨੂੰ ਬਣਾਉਣ ਵਾਲਾ ਤੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਢਾਉਣਾ ਹੈ।
1: ਪਵਣ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏਂਦਾ,
0: ਪਵਣ ਖੇਲ ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ? ਜਿਹੜਾ ਬੰਦਾ ਉਹ ਹਵਾ ਦੇ ਸਿਰ ਤੇ ਚੱਲਦਾ, ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ ਕਿ ਹਵਾ ਦੇ ਉੱਤੇ ਉਹ ਐਡੇ ਅਕਲਮੰਦ, ਸੂਝਵਾਨ, ਦਿਮਾਗ ਵਾਲੇ ਮਨੁੱਖ ਨੂੰ ਕੇਵਲ ਸਿਰਫ ਹਵਾ ਦੇ ਉੱਤੇ ਚਲਾ ਰਿਹਾ। ਜਦੋਂ ਉਹ ਹਵਾ ਨੂੰ ਖਿੱਚਦਾ, ਉਹ ਸਾਹਾਂ ਨੂੰ ਖਿੱਚ ਲੈਂਦਾ ਤਾਂ ਬੰਦੇ ਦੀ ਮੌਤ ਹੋ ਜਾਂਦੀ ਆ, ਜਦੋਂ ਉਹਦੇ ਸਾਹ ਪੂਰੇ ਹੋ ਜਾਂਦੇ ਆ। ਸੋ ਇਹੋ ਜਿਹਾ ਜਿਹੜਾ ਅਚਰਜ ਤੇ ਹੈਰਾਨੀ ਜਨਕ ਖੇਲ ਆ ਉਹ ਰੱਬ ਅਕਾਲ ਪੁਰਖ ਵਾਹਿਗੁਰੂ ਨੇ ਵਰਤਾਇਆ ਹੈ।
1: ਭਾਰ ਅਠਾਰਹੇ ਮਾਲਣ ਤੇਰੀ,
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿੰਨੀ ਵੀ ਦੁਨੀਆ ਦੀ ਖਲਕਤ ਆ, ਬਨਸਪਤੀ ਆ, ਉਹ ਤੇਰੀ ਮਾਲਣ ਹੈ ਹੇ ਵਾਹਿਗੁਰੂ।
1: ਚੋਰ ਢੁਲੈ ਪਵਣ ਲੈ ਫੇਰੀ,
0: ਜਿਹੜੀ ਹਵਾ ਵਾ ਉਹ ਮਨੋ ਰੱਬ ਦੇ ਉੱਤੇ ਚੋਰ ਕਰ ਰਹੀ ਆ, ਦਿਨ ਰਾਤ ਉਹਦੀ ਸੇਵਾ ਵਿੱਚ ਲੱਗੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede Ground।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼

ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, South East, Calgary, near

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-206-4067।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stamp

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

हे गुरु जी। पंज प्याले पंज पीर छठम पीर बैठा गुर भारी। पंज प्याले

ਦਲ ਪੰਜਨ ਗੁਰ ਸੂਰਮਾ ਦਲ ਪੰਜਨ ਗੁਰ ਸੂਰਮਾ ਵੱਡ ਜੋੜਾ ਬਹੁ ਪਰ ਉਪਕਾਰੀ ਵੱਡ ਜੋੜਾ ਬਹੁ ਪਰ

ਕਲ ਜੁਗ ਪੀੜੀ ਸੋਡੀਆਂ। ਕਲ ਜੁਗ ਪੀੜੀ ਸੋਡੀਆਂ, ਨਿਹਚਲ ਨੀਵ ਉਸਾਰ ਖਿਲਾਰੀ। ਨਿਹਚਲ ਨੀਵ

ਜਿਨ ਸਭ ਕਿਛ ਦੀ ਨਾਰਾਮ ਇੱਕ ਤਿਲ ਪ੍ਰਭੂ ਨਾ ਵੀਸਰੈ ਜਿਨ ਸਭ ਕਿ

ਪਾਈ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਸੰਤ ਜਨਾ ਮਿਲ ਸੰਤ ਜਨਾ ਮਿਲ ਹਰ ਜਸ ਗਾਇਓ।

0: ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸਲੋਕ
1: ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਆਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰਿਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ

ਉੱਚ ਭਗਵਾਨਾ ਹਮੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ

ਏਕੋ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ

0: ਨਾਨਕ ਮੁਸਕ ਚੋਲਿਆ ਸਭ ਜਨਮ ਤਨ ਤੰਨਾ ਜਨ ਨਾਨਕ ਮੁਸਕ ਚੋਲਿਆ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ।

0: ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿੰਦ ਕੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਵਾੜ ਜੋ ਸੁਣੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਏ ਹੈ ਫੁਲੀਏ ਹੈ ਬੱਪੜੇ ਭੀ ਤਨ ਵਿੱਚ ਸਵਾਹ ਪੌੜੀ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰ ਸਜੀਐ ਕਰ ਆਸਣ ਡਿਠੋ ਚਾਉ ਦਾਤਾ ਕਰਤਾ ਆਪ ਤੁਸ ਦੇਵੈ ਕਰੈ ਪਸਾਉ ਤੂੰ ਜਾਣੋਈ ਸਭ ਸੈ ਦੇ ਲੈ ਸਹਿ ਜਿੰਦ ਕਵਾਉ ਕਰ ਆਸਣ ਡਿਠੋ ਚਾਉ ਡਿਠੋ ਚਾਉ ਡਿਠੋ ਚਾਉ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜ

0: ਵਾਹਿਗੁਰੂ।
1: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਵ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਦ ਆਖੇ ਲੱਖ ਕਰੋੜ, ਸੱਚੈ ਸਭ ਤਾਣ, ਸੱਚੈ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜਮੈ ਸੋ ਕਚਨ ਕਚ ਮਹਲਾ ਪਹਿਲਾ।
0: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਹਚਲ ਥਾਉ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੁਝੈ ਸਭ ਭਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ।
1: ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸੁਣਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਭੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ
0: ਜਾਪੋ ਆਪ ਕਰੇ ਪਰਗਾਸ, ਕੋੜੀ ਨਾਨਕ ਜੀ ਉਪਾਏ ਕੈ ਲਿਖਣਾ ਵੈ, ਧਰਮ ਬਹਾਲਿਆ ਉੱਥੇ ਸੱਚਾ ਹੀ ਸੱਚ ਨਿਪੜੈ, ਦੁਣ ਵਖ ਕਟੈ ਜਜ ਮਾਲਿਆ, ਥਾਂ ਨਾ ਪਾਇਨ ਕੂੜਿਆਰ, ਮੋਹ ਕਾਲੈ ਦੋ ਜਿਤ ਚਾਲਿਆ, ਤੇ ਨਾਇਣ ਤੇ ਸਜਣ ਗਏ ਹਾਰ ਗਏ, ਸੇ ਠੱਗਣ ਵਾਲਿਆ ਲਿਖਣਾ ਵੈ, ਧਰਮ ਬਹਾਲਿਆ, ਧਰਮ ਬਹਾਲਿਆ, ਧਰਮ ਬਹਾਲਿਆ,
2: ਕੋੜੀ ਨਾਨਕ ਜੀ ਉਪਾਏ ਕੈ ਲਿਖਣਾ ਵੈ, ਧਰਮ ਬਹਾਲਿਆ ਉੱਥੇ ਸੱਚਾਈ ਸੱਚ ਨਿਬੜਿਆ, ਚਲੋ ਵੱਖ ਕਰਿਆ ਜਜ ਮਾਲਿਆ, ਆਓ ਨਾ ਪਾਇਨ ਕੂੜਿਆ, ਮੋਹ ਕਾਲੈ ਦੋ ਜਗ ਚਾਲਿਆ, ਤੇਰੇ ਨਾਇ ਰਹਿ ਤਿਸੇ ਜਿਨ ਗਏ ਹਾਰ ਗਏ, ਸੇ ਠੱਗਣ ਵਾਲਿਆ ਲਿਖਣਾ ਵੈ, ਧਰਮ ਬਹਾਲਿਆ ਲਿਖਣਾ ਵੈ, ਧਰਮ ਬਹਾਲਿਆ।

0: ਮਹਲਾ ਪਹਿਲਾ ਵਿਸਮਾਦ ਨਾਰ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਰ ਸਿਫਤ ਵਿਸਮਾਰ ਸਾਲਾਹਾ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਣ ਰਹਿਆ ਵਿਸਮਾਦ ਨਾਨਕ ਪੁੱਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੇਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਿਨ ਭੋਗ ਭੋਗਕੈ ਹੋਏ ਭਸਮੜ ਭੌਰ ਸਿਧਾਇਆ ਵੱਡਾ ਹੋਆ ਗੁਣੀਦਾਰ ਗਲ ਸੰਗਲ ਤਤ ਚਲਾਇਆ ਅੱਗੇ ਕਰਨ ਕੀਰਤ ਵਾਜੀਐ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਵੇ ਪੌਦੇ।

ਭੋਕੇ ਹੋਏ ਭਸਮਾ ਕੋਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕਾ ਚਲਾਇਆ, ਅੱਗੇ ਕਰਨੀ ਕਿਰਤ ਵਾਚੀ ਹੈ ਬਹਿਲੇ ਕਾ ਕਰ ਸਮਝਾਇਆ, ਆਓ ਨਾ ਹੋਵੀ ਪਾਉਂਦੀ ਸੁਣਿਆ ਕਿਆ ਜੋ ਆਇਆ, ਮਨ ਅੰਦਰ ਜਨਮ ਗਵਾਇਆ, ਮਨ ਅੰਦਰ ਜਨਮ ਗਵਾਇਆ।

0: ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਵਣ ਵਹਿ ਸੁਦਵਾਓ, ਭੈ ਵਿੱਚ ਚੱਲੇ ਲਖ ਦਰਿਆਓ। ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਉਂਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਰ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵੈ ਪੂਰ। ਸਗਲਿਆ ਪਉ ਲਿਖਿਆ ਸਿਰਲੇਖ, ਨਾਨਕ ਨਿਰਪਉ ਨਿਰੰਕਾਰ, ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ, ਕੀਤੇ ਬੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿੜਮੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਾਤਾਲ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ, ਸੇ ਤਨ ਹੋਵੇ ਸ਼ਾਰ। ਗਿਆਨ ਨਾ ਗੱਲਾਂ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਏ ਹੋਰ ਹਿਕਮਤ ਹੁਕਮ। ਖਵਾਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ, ਸਤਿਗੁਰ ਪਾਇਆ ਜੇ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਦੇ ਵਿਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ, ਸੱਚ ਬੁਝਾਇਆ।
2: ਨਦਰ ਕਰੇ ਜਾ ਆਪਣੀ ਤਾਂ ਨਦਰੀ, ਸਤਿਗੁਰ ਪਾਇਆ ਇਹੋ ਜਿਹੇ ਬਹੁਤੇ ਜਨਾ ਭਰਮਿਆ, ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

0: ਸਲੋਕ ਮਹੱਲਾ ਪਹਿਲਾ। ਮੁਸਲਮਾਨਾਂ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪ ਪਾਰ, ਤੀਰਥ ਨਾਵੈ ਅਰਚਾ ਪੂਜਾ ਅਗਰ ਵਾਸ ਬੈਕਾਰ, ਜੋਗੀ ਸੁਨ ਧਿਆਵਨ ਜਿੱਤੇ ਲੱਖ ਨਾਮ ਕਰਤਾਰ, ਸੁਖ ਮੂਰਤ ਨਾਮ ਨੰਜਨ ਕਾਇਆ ਕਾਇਆ ਕਾਰ, ਸਤੀਆ ਮਨ ਸੰਤੋਖ ਉਪਜਣੇ ਕੇ ਵਿਚਾਰ, ਦੇਹ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ, ਚੋਰਾਂ ਜਾਰਾਂ ਤੈ ਕੂੜਿਆਰਾਂ ਖਾਰਾ ਬਾਵੇਕਾਰ, ਇੱਕ ਹੁੰਦਾ ਖਾਏ ਚੱਲੇ ਥਾਉ ਤਿਨਾ ਪਿਕਾਈ ਕਾਰ, ਜਲ ਥਲ ਜੀਆਂ ਪ੍ਰੀਆਂ ਲੋਆ ਆਕਾਰ ਆਇਆ ਕਾਰ, ਓਏ ਜੇ ਆਖੇ ਸੋ ਤੂੰ ਹੈ ਜਣ ਤਿਨਾ ਪਿਤੇਰੀ ਸਾਰ, ਨਾਨਕ ਭਗਤਾਂ ਭੁੱਖ ਸਲਾਨ ਸੱਚ ਨਾਮ ਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਤਸ਼ਾਹ। ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜ ਹੈ ਭਾਈ ਘੁਮਿਆਰ, ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ ਚੜ ਚੜ ਪਵੇ ਅੰਗਿਆਰ, ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ, ਪੌੜੀ ਬਿਨ ਸਤਿਗੁਰ ਕਿਨੈ ਨ ਪਾਇ, ਬਿਨ ਸਤਿਗੁਰ ਕਿਨੈ ਨ ਪਾਇ, ਸਤਿਗੁਰ ਵਿੱਚ ਆਪ ਰੱਖੀ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੀਏ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਵਿਚਾਰ ਹੈ, ਜਿਨ ਸੱਚੇ ਸੋਚਿਤ ਲਾਇਆ ਜਗ ਜੀਵਨ ਦਾਤਾ ਪਾਇਆ, ਦਾਤਾ ਪਾਇਆ, ਦਾਤਾ ਪਾਇਆ,
2: ਥੋੜੀ ਬਿਨ ਸਤਿਗੁਰ ਕਿਨੈ ਨਾ ਪਾਇਆ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤਲਾਇਆ ਜਗ ਜੀਵਨ ਦਾਤਾ ਪਾਇਆ, ਜਗ ਜੀਵਨ

0: ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੈ ਹਾਂ ਵਿੱਚ ਰੋਵੈ, ਹਾਂ ਵਿੱਚ ਪਰੀਏ ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ, ਹਾਂ ਮੈਂ ਕਰ ਕਰ ਜੰਤੂ ਪਾਇਆ, ਹਾਂ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੁਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ,
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਹੇ, ਹੋਮੈ ਇਹੀ ਬੰਦਨਾ ਫਿਰ ਫਿਰ ਜੋ ਨੀ ਪਾਹੇ, ਹੋਮੈ ਕਿੱਥੋਂ ਉਪਜੈ ਸੰਜਮੇ ਜਾਹੇ, ਹੋਂ ਮੈਂ ਇਹੋ ਹੁਕਮ ਹੈ ਪਿਆ ਕਿਰਤ ਫੇਰਾ ਹੈ, ਹੋਂ ਮੈਂ ਦੀਰਘ ਰੋਗ ਹੈ ਦਾਰੂ ਭੀਸਮਾ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ।

0: चूके तक तके। हर जन हर हर होया, नानक हर इके हर इके।
1: श्लोक महला पहला। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀ ਪਾਲੋਆਂ ਮੰਡਲਾਂ ਖੰਡਾਂ ਵਰ ਭੰਡਾਂ ਅੰਡਜ ਜੇਰਜ ਉਤਪਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਇ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣ ਪੱਗ ਨਾਨਕ ਸੱਚੇ ਨਾਮ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
0: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਪ੍ਰਤੀਰਥਾਂ ਸਹਿਯੋਗ ਬੇਬਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਵਨਜਾਣ ਨਾਨਕ ਮਤੀ ਮਿਥਿਆ ਕਰਨ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਇੱਕ ਜਿਨ ਸੱਚੋ ਸੱਚ ਵਰਤਾਇਆ ਜਿਸ ਦੂਜੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੁਖ ਸੱਚ ਨ ਜਾਣਨ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ
2: ਪੌੜੀ ਸੱਚਾ ਸਾਹਿਬ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮੇਲੇ ਸੱਚ ਤੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ

0: ਗੁਰ ਸਤਿਗੁਰ ਸੱਚਾ ਸ਼ਾਹ ਹੈ ਸਿੱਖ ਦੇ ਹਰ ਰਾਸ ਧਨ ਧਨ ਵਣਜਾਰਾ ਵਣਜ ਹੈ ਗੁਰ ਸ਼ਾਹ ਸਬਾਸ ਜਨ ਨਾਨਕ ਗੁਰ ਤਿੰਨੀ ਪਾਇਆ ਜਿਨ ਤੁਰ ਲਿਖਤ ਲੀਲਾਟ ਲਿਖਾਸੇ ਲੀਲਾਟ ਲਿਖਾਸੇ।
1: ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੀ ਯਾਰ ਜਾ ਪੜੀਏ ਜਿੱਤੇ ਸਾਸ। ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਚਖਣਾ ਚਾਕ ਮਹੱਲਾ ਪਹਿਲਾ।
0: ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਖ ਕੀ ਆ ਦੇਹੀ ਦੁੱਖ ਦੀਆ ਸੋਹਵੇ ਜੀਆ ਆਪਣਾ ਕੀ ਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਇਹ ਨਿਸਕਹਿਰੇ ਮੋਨ ਵਿਗੂਤਾ ਕਿਉਂ ਜਾਗੈ ਗੁਰਬਿੰਦ ਸੂਤਾ। ਪੱਗ ਉਹ ਪਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰਸ਼ਾਈ ਪਾਈ ਮੂਰਖਨ ਦੇ ਪਤ ਗਵਾਈ ਵਿਣ ਨਾ ਵੇ ਕਿਸ਼ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਵ ਦਰ ਸੋਹਨ ਕੀਰਤ ਗਾਉਂਦੇ ਨਾਨਕ ਕਰਮ ਬਾਹਰ ਦਰ ਟੋਲਾ ਲੈਣੀ ਕਾਉਂਦੇ ਕਮੋਲਾ ਪੁੱਜਣ ਆਪਣਾ ਅਣ ਹੋ ਆਪ ਗਣਾਏ ਦੇ ਹੋਂ ਡਾੜੀ ਕਾ ਨੀਚ ਜਾਤ ਹੋਰ ਤਮਾਂ ਜਾਤ ਸਦਾਏ ਦੇ ਤੈਨੂੰ ਮੰਗਾ ਦੇ ਤੁਝੇ ਤੇ ਆਏ ਦੇ ਤੁਝੇ ਤੇ ਆਏ ਦੇ ਤੁਝੇ ਤੇ ਆਏ ਦੇ
2: ਪੌੜੀ ਭਗਤ ਰਹਿ ਮਨ ਪਾਉਂਦੇ ਦਰਸੋ ਹਨ ਕੀਰਤ ਗਾਉਂਦੇ ਨਾਨਕ ਕਰਮਾ ਪਾਰੇ ਦਾ ਢੋਣ ਨਹੀਂ ਧਾਮਦੇ ਇੱਕ ਮੂਲਾ ਪੂਜਨ ਆਪਣਾ ਅਨਹੋਦਾ ਬਣਾਏਂਦੇ ਹੋ ਟਾਡੀ ਕਾ ਨੀ ਜਾਤ ਹੋਰ ਉਤਮ ਜਾ ਜਤਾਏਂਦੇ ਤਿੰਨ ਮੰਗਾ ਜੇ ਤੁਝੇ ਤੇ ਆਏਂਦੇ ਤਿੰਨ ਮੰਗਾ ਜੇ ਤੁਝੇ ਤੇ ਆਏਂਦੇ।
0: ਸੱਚ ਸ਼ਾਹ ਹੋ ਹਮਾਰਾ ਤੂੰ ਧਣੀ

ਮਸਤੀ ਸਭ ਜਗ ਚੱਲਣਹਾਰ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ, ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹੱਲਾ।

0: ਫਨਹਾਰ।
1: ਸ਼ਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ ਕਲ ਕਲਖ ਬੇਤਾਲ, ਬੀਓ ਬੀਜ ਪਤ ਲੈ ਗਏ ਅਬ ਕਿਉ ਗਵੈਦਾਲ। ਜੇ ਇੱਕ ਹੋਏ ਤਾਂ ਗੁਵੈ ਰੁਤੀ ਹੁਰਤ ਹੋਏ, ਨਾਨਕ ਪਾਹੇ ਬਾਹਰਾ ਕੋਰੇ ਅੰਗ ਨਾ ਸੋਏ। ਪੈ ਵਿੱਚ ਖੁੰਭ ਚੜਾਈਏ ਸ਼ਰਮ ਬਹੁਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ।
2: ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ, ਕਾਮ ਨੇ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਤ ਗਿਆਨ ਵਿਹੂਣੀ ਭਾਹੇ ਭਰੇ ਮੁਰਦਾ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ, ਉੱਚੇ ਕੂਕੇ ਵਾਦਾ ਗਾਵੇ ਜੋਦਾ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾਵੇ ਮੰਗੇ ਮੁਖ ਦਵਾਰ। ਜਤੀ ਸਦਾ ਵੇ ਜੁਗਤ ਨਾ ਜਾਣੇ ਛੱਡ ਬਹ ਹੈ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ।
1: ਬਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭ।

0: ਸੋਈ ਨਿਰੰਜਨ ਦਿਓ ਮਹੱਲਾ ਪਹਿਲਾ।
1: ਕੁੰਭੇ ਬੱਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਦਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ।
0: ਪੌੜੀ ਪੜਿਆ ਹੋ ਗਿਆ ਗੁਣੇਗਾ,
1: ਤਾਇਓ ਮੀ ਸਾਧਨ ਮਾਰੀਏ ਜਿਹਾ ਕਲ ਘਾਲਣਾ। ਤੇਵੇ ਹੋ ਨਾ ਉਪਚਾਰੀਏ, ਅਸੀਂ ਕਲਾ ਨਾ ਖੇਡੀਏ। ਜਿੱਤ ਦਰ ਗਏ ਹਾਰੀਏ, ਪੜਿਆ ਤਿਉਂ ਵਿਚਾਰ ਅੱਗੇ ਵਿਚਾਰੀਏ। ਮੋਹਿ ਚੱਲੇ ਸੋ ਅੱਗੇ ਮਾਰੀਏ, ਅੱਗੇ ਮਾਰੀਏ, ਅੱਗੇ ਮਾਰੀਏ।
2: ਪੌੜੀ ਪੜਿਆ ਹੋਵੇ ਗੁਨੇਗਾਰ, ਤਾਂ ਮੀ ਸਾਧਨਾ ਮਾਰੀਏ ਜਿਹਾ ਘਾਲੇ ਕਲਣਾ। ਤੇ ਵੇਹੋ ਨਾ ਉਪਚਾਰੀਏ, ਐਸੀ ਕਲਣਾ ਖੇਡੀਏ। ਜਿੱਤ ਦਰ ਗਿਆ ਹਾਰੀਏ, ਪੜਿਆ ਤਿਉ ਮੈਂ ਵਿਚਾਰ ਅੱਗੇ ਵਿਚਾਰੀਏ। ਮੋਹ ਚੱਲੇ ਸੋ ਗੈ ਮਾਰੀਏ, ਮੋਹ ਚੱਲੇ ਸੋ ਗੈ ਮਾਰੀਏ।

काच कांचना होए चंदना सोबास जास सिमरत अन तार।

हाथ रेख नेथ सूर देन सैल तरु फल फूल।

0: ਗੁਰੂ ਹਰ ਪਾਈਐ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ, ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ, ਗਨ ਤਰੇ ਤੇ ਤਿਸ ਗੁਰ ਬਚਨ ਸੁਨ ਕਨ ਰੇ। ਹੁਨ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ, ਤਰਿਓ ਪ੍ਰਹਿਲਾਦ ਗੁਰ ਮਿਰਤ ਮੁਨ ਜਨ ਰੇ। ਤਰੈ ਨਰਦਾਦ ਸਨਕਾਦ ਹਰ ਗੁਰਮੁਖੈ, ਤਰੈ ਇਕ ਨਾਮ ਲਗ ਤਜੋ ਰਸ ਅਨ ਰੇ। ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ।
1: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਬਲਾ ਸ਼ਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ, ਨੇਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ, ਰਾਮ ਰਵਣ ਦੁਰਤ ਦਵਣ ਸਕਲ ਪਵਨ ਕੁਸਲ ਕਰਨ, ਸਰਬ ਭੂਤ ਆਪ ਹੀ ਦੇਵਾਦ ਦੇਵ, ਸਹਿਸ ਮੁਖ ਫਨਿੰਦ ਜੀਓ, ਜਰਮ ਕਰਮ ਮੱਛ ਕਛ ਹੂਬ ਰਹਾ ਜਮੁਨਾ ਕੈ ਕੂਲ, ਖੇਲ ਖੇਲਿਓ ਜਿਨ ਗਿੰਦ ਜੀਓ, ਨਾਮ ਸਾਰ ਹੀਏ ਤਾਰ ਤਜ ਬਿਕਾਰ ਮਨ ਗਏ ਅੰਦ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਹਾਮਿਆ

ਚਰਨ ਸਾਧ ਚਰਨ ਨਾ ਸੇਵੇ ਕਬਹੁ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕਾ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।

0: ਨਾਨਕ ਨਾਮ ਅਰਾਧਿਆ।
1: ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝਤਾ ਹੈ। ਸਰਜੁਗ ਸੰਤੋਖ ਕਾ ਧਰਮ ਅੱਗੇ ਰਥਵਾਹ, ਤ੍ਰਿਤ ਤੇ ਰਚਤੇ ਕਾ ਜੋਰ ਅੱਗੇ ਰਥਵਾਹ, ਦੁਆਪਰ ਤਪੇ

0: ਤਰ ਤਰਾਜੂ ਤੋਲੀਏ ਨਿਵੇਂ ਸਗੋਰਾ ਹੋਏ ਅਪਰਾਧੀ ਦੂਣਾ ਨਵੇ ਜੋ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਥੀ ਹੈ ਜਰ ਦੇਖ ਸੁਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸੁਬਗਲ ਸਮਾਦੰ ਮੁਖ ਝੂਠ ਪੈ ਭੁੱਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਏ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਹਚੋ ਧਿਆਵੈ ਬਿਨ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਵਦੇ ਰਾਜ ਭੀੜ ਅੱਗੇ ਜਾਵਣਾ ਨੰਗਾ ਦੋਚਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰਿਓ ਗਲ ਪਸ਼ੁਤਾਵਣਾ ਪਸ਼ੁਤਾਵਣਾ ਪਸ਼ੁਤਾਵਣਾ
2: ਔੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ।

0: ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ।
1: ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ।
0: ਤੁਰ ਕਰਮ ਪਾਇਆ ਤੁਦ ਦਿਲ ਕੋਸੇ ਨਾਮ ਹਰ ਕੇ ਲਾਗੇ।
1: ਕਾਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ।
0: ਅਨੰਦ ਸੁਣੋ ਵੱਡ ਭਾਗੀ ਹੋ ਸਗਲ।

0: ਸਤਗੁਰ ਭੇਟਿਆ ਸਤਗੁਰ ਭੇਟਿਆ।
1: ਸ਼ਲੋਕ ਮਹਲਾ ਪਹਿਲਾ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ। ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਤਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬੈ ਚੌਕੇ ਪਾਇਆ ਸਿੱਖਾ ਕੰਨ ਚੜਾਇਆ ਗੁਰ ਬ੍ਰਾਹਮਣ ਥਿਆ ਉਹ ਮੁਆ ਉਹ ਚੜ ਪਿਆ ਵਿੱਤ ਅੱਗਾ ਗਿਆ ਮਹੱਲਾ ਪਹਿਲਾ।
2: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸੀ ਨਾਲ ਤੱਗ ਕਪਾਹ ਕੱਤੀ ਹੈ ਬਾਮਨ ਵੱਟਿਆ ਏ ਕੋਈ ਵਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ।
1: ਨਾ ਮੰਨੇ ਪਤ ਉਪਜੈ ਸਾਲਾਹੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਗ ਨਾ ਟੁੱਟ ਸਪੂਤ ਮਹੱਲਾ ਪਹਿਲਾ। ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵਿਣ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜਿਹਾ ਤੱਗ ਨਾ ਅੱਖੀ ਵੇ ਤੱਗਾ ਆਪੇ ਵਤੈ ਵਟ ਧਾਗੇ ਅਵਰਾ ਘਤੈ ਲੈ ਪਹਾੜ ਕਰੇ ਵਿਆਹ ਕੜਕਾ ਗੁਲ ਦੱਸੇ ਰਾਹ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਧਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਿਆਲ
2: ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੈ ਤਾਂ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰ ਗਏ ਪੈਦਾ ਜਾਏ ਸੀ ਪੈਦਾ ਜਾਏ ਸੀ ਪੈਦਾ ਜਾਏ ਸੀ
3: ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪਰਵਾਨ ਤਾਂ ਕਸਮੈ ਕਾ ਮਹਿਲ ਪਾਏ ਸੀ ਕਸਮੈ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ।

0: ਸਿਰ ਰੋਗ ਹੱਥ ਦੀ ਜੈ ਜਿਨ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ
1: ਹਰ ਲੀਜੈ।
2: ਮਹਲਾ ਪਹਿਲਾ ਗਉ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨਾ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾ ਖਾਈ ਅੰਤਰ ਪੂਜਾ ਪੜਿਕ ਤੇ ਬਾ ਸੰਜਮ ਤੁਰਕਾ ਪਾਈ ਚੋਡੀ ਲੈ ਪਖੰਡਾ ਨਾਮ ਲਈ ਜਾਏ ਧਰਨ ਦਾ ਮਹਲਾ ਪਹਿਲਾ।
3: ਮਾਨਸ ਖਾਣੇ ਕਰੇ ਨਿਵਾਜ ਸ਼੍ਰੀ ਵਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਭਿਆ ਵੇ ਹੋਈ ਸਾਥ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ।
2: ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇ ਸਥਾਨ ਲੈ ਪੁਜੇ ਪ੍ਰਾਨ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਝੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਐ
0: ਸੁਚ ਹੋਵੇ ਤਾਂ ਸੱਚ ਪਾਈਏ ਪੌੜੀ ਜਿੱਤੇ ਅੰਤ ਸਭ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵਡੋ ਵਡਾਵਟ ਮੇਦਨੀ ਸਿਰੈ ਸਿਰ ਤੰਦੇ ਲਾਇਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇਂਦਾ ਧਰਮੰਗਲ ਭਿੱਖ ਨਾ ਪਾਇਂਦਾ ਭਿੱਖ ਨਾ ਪਾਇਂਦਾ ਭਿੱਖ ਨਾ ਪਾਇਂਦਾ
4: ਪੌੜੀ ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵਡਹੋ ਵਡਾ ਵਡ ਮੇਦਨੀ ਸਿਰੇ ਸਿਰ ਧੰਦੇ ਲਾਇਂਦਾ ਨਦਰ ਉਪੱਟੀ ਜੇ ਕਰੇ ਸੁਲਤਾਨਾ ਕਾਹ ਕਰਾਇਂਦਾ ਦਰਮੰਗਨ ਭਿੱਖ ਨਾ ਪਾਇਂਦਾ ਦਰਮੰਗਨ ਭਿੱਖ ਨਾ ਪਾਇਂਦਾ।
1: ਚੱਲੀ ਪੀੜੀ

ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੋਏ ਕਰਮ ਪਿਤਰੀ ਦੇ, ਅੱਗੇ ਵਸਤ ਸਿਆਣੀ ਐ ਪਿਤਰੀ ਚੋਰ ਕਰੇ। ਵੱਡੀ ਹੈ ਹੱਥ ਦਲਾਲ ਕੇ ਮੁਸਫੀਏ ਕਰੇ, ਨਾਨਕ ਗੈ ਸੋ ਮਿਲੇ ਜੇ ਖੱਟੇ ਖਾਲੇ।

0: ਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਦੇ
1: ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਕਰ ਪਾ ਸਾਰਿਆ ਚੀਜ਼ ਧਰਮ ਭਾਮ ਦੇ ਹਰ ਪੁੱਜਣ ਨਾਹੀ ਹਾਰਿਆ ਕਰ ਫਰਮਾਇਸਾਇਆ ਵੇਖ ਮਹਿਲਤ ਮਰਨ ਵਿਸਾਰਿਆ
2: ਕੋਠੇ ਮੰਡਾ ਮਾੜੀਆਂ ਲੈ ਬੈਠੇ ਘਰ ਪਸਾਰਿਆ ਚੀਜ ਕਰਮਾ ਪਾਉਂਦੇ ਹਰ ਬੂਜਾ ਨਹੀਂ ਹਾਰਿਆ ਕਰ ਫੁਰਮੈਸਾ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨ ਹਾਰਿਆ ਜਰ ਆਈ।

0: ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕਿ ਜੇ ਵਿਆਹ ਲੱਗਾ ਪੜਨ ਸਲੋਕ, ਕੋਥੀ ਜਾਈ ਸੱਟਿਆ ਕਿਸੇ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਓਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿੱਤ। ਮੁੱਖ ਨਾਮ ਨਾ ਉਚਰੈ ਬਿੰਦ ਨਾਵੇਂ ਰਸ ਖਾਹੇ, ਨਾਨਕੇ ਵੇ ਜਾਣੀਐ ਤਿੱਤ ਮੁੱਖ ਥੁੱਕਾਂ ਪਾਏ ਮਹੱਲਾ ਪਹਿਲਾ।
1: ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ ਭੰਡ।

0: ਨਾਲ ਨਾਲ ਰੁਜੀਏ,
1: ਨਾਲ ਨਾਲ ਰੁਜੀਏ,
2: ਨਾਲ ਨਾਲ ਰੁਜੀਏ।
3: ਓੜੀ ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚ ਨ ਕੱਢੀਏ, ਕੀਤਾ ਉਹ ਆਪਣਾ ਪਹਿ ਲੇਖਾ ਸੰਡੀਏ, ਜਾ ਰਹਿਣਾ ਨਹੀਂ ਐਤ ਜਗਤਾ ਕਾਇਦ ਗਰ ਬਹਾਂਡੀਏ, ਮੰਦਾ ਕਿਸੇ ਨਾ ਖੀਏ ਪੜ ਕਰੇ ਹੋ ਬੁਝੀਏ, ਮੂਰਖ ਹੈ ਨਾਲ ਨਾਲ ਜੀਏ, ਮੂਰਖ ਹੈ ਨਾਲ ਨਾਲ ਜੀਏ।
1: ਗੁਰਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਠਿਠਾਰਾਂਗਾ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾ ਮਨ ਮਿਠਾ, ਹਰ ਦਰ ਕੈ ਗੁਰਸਿੱਖ ਪੈਣ ਆਈ ਹੈ, ਜਿਨ ਮੇਰਾ ਸਤਿਗੁਰ ਠਿਠਾ, ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਬੁੱਠਾ, ਮਨ ਬੁੱਠਾ।
4: ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦੁਰਗੇ ਸੁੱਟੀਏ ਮੋਥੁਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਏ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ, ਪ੍ਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ, ਦਰਬਾਰ ਉੱਪਰ ਖਰਚ ਮੰਗਾਂ।

0: ਨਾਨਕਾ ਜਿਉਂ ਤੇਲ ਪੋੜੀ ਆਪੇ ਕਰਨਾ ਕੀ ਕਾਲੇ ਆਪੇ ਹੀ ਤੈ ਧਾਰੀਐ ਦੀ ਟਿਕੀ ਤਾਪਣਾ ਧਰ ਕੱਚੀ ਪੱਕੀ ਸਾਰੀਐ ਜੋ ਐਸ ਜਲਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪੁਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣਾ ਕੀਆ ਆਪੇ ਹੀ
1: ਜਿਸਕੇ ਜੀ ਪਰਾਣ ਹੈ ਕਿਉਂ ਸਾਹਿਬ ਨੇ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਇੱਕ ਨਹੀਂ ਆਸ਼ਕੀ ਦੂਜਾ ਲੱਗੇ ਜਾ ਨਾਨਕ ਆਸ਼ਕ ਕਾਂਡੀਏ ਸਦ ਹੀ ਰਹੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ਕ ਇਹੋ ਨਾਖੀ ਹੈ ਜੇ ਲਿਖ ਵਰਤੇ ਸੋਏ ਮਹੱਲਾ।

0: ਕਰੇ ਕਨੇਰੀਆਂ, ਖਸਮ ਨਾ ਪਾਏ ਸਾਥ, ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ ਮਹੱਲਾ ਦੂਜਾ, ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾਓ, ਬੀਜੈ ਬੇਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆ ਮਹੱਲਾ ਦੂਜਾ।
1: ਨਾਲ ਐਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸੋਂ ਮਾਵੇ ਦੂਜੀ ਹੋਵੇ ਪਾਸ,

0: ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ,
1: ਥੋੜੀ ਚੱਕਰ ਲੱਗੀ ਚੱਕਰੀ,
0: ਜੇ ਚੱਲੈ ਖਸਮੈ ਪਾਏ ਹੁਰਮਤ ਇਸਨੂੰ ਅਗਲੀ, ਉਹ ਵਜੋ ਤੇ ਦੂਣਾ ਪਾਏ ਖਸਮ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ, ਮੋਹੀ ਮੋਹ ਪਾਣਾ ਖਾਏ ਜਿਸ ਦੜਤ ਖਾਉਣਾ, ਇਸ ਕਹੀਏ ਕਹੀਏ ਸ਼ਾਬਾਸ ਨਾਲ ਖਸਮ ਚੱਲੇ, ਨਾਲ ਖਸਮ ਚੱਲੇ ਅਰਦਾਸ,
1: ਚੱਲੇ
0: ਅਰਦਾਸ, ਚੱਲੇ ਅਰਦਾਸ,
2: ਪੌੜੀ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਪਾਏ ਹੁਰਮਤ ਉਸਨੂੰ ਅਕਲੀ, ਉਹ ਵਜੋ ਪੇ ਦੂਨਾ ਖਾਏ ਖਸਮੈ ਕਰੇ ਬਰਾਬਰੀ, ਫਿਰ ਗੈਰ ਤੰਦਰ ਪਾਏ ਵਜੋ ਗਵਾਏ ਅਗਲਾ, ਮੋਹੇ ਮੋਹ ਭਾਣਾ ਖਾਏ ਜਿਸ ਦਾ ਜੁੱਤਾ ਖਾਵਨਾ, ਕਿਸ ਕਹੀਏ ਸ਼ਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਕਸਮ ਚੱਲੇ।

0: ਸਲੋਕ ਮਹੱਲਾ ਦੂਜਾ। ਏਕ ਨਹੀਂ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਕਰ ਮਾਤ, ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ।
1: ਏਕ ਨਹੀਂ ਚਾਕਰੀ ਜਿਤ ਭੁੱਖ ਸੁਣਨਾ ਜਾਏ, ਨਾਨਕ ਸੇਵਕ ਕਾਂਡੀ ਐ ਜੇ ਸੇਤੀ ਖਸਮ ਸਮਾਏ ਪੌੜੀ। ਨਾਨਕ ਅੰਤਰ ਜਾਪਣੀ
2: ਹਰ ਤਾਂ ਕੇ ਪਾਰਾ ਵਾਰਿਆ ਪ੍ਰਾਇ ਸਾ।

ਕੌੜੀ ਨਾਨਕ ਅੰਤ ਨਾ ਜਾਪਨੀ ਹਰਤਾ ਕੇ ਭਰਾਵਾ ਆਪ ਕਰੈ ਸਾਖੀ ਵੀਰ ਆਪ ਕਰੈ ਮਾਂ ਇੱਕ ਨਾ ਗਲੀ ਜੰਜੀਰੀਆਂ ਤੁਰੀ ਚਰੇ ਵਸਿਆ ਆਪ ਕਰੈ ਕਰੇ ਆਪ ਹੋ ਕੇ ਸਿਓ ਕਰੀ ਪੁਕਾਰ।

हरे नानक कस मल जाए नए रामदास सर इठे सबे था नहीं तुझे

ਪਹਿਲਾ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਏ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ।

ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛਤ ਘੋੜੀ ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਨਿਕਲ ਜਾਪੜ ਕਰਤਬਾ ਜੀਆਂ ਅੰਦਰ ਜੀਉ ਸਭ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਜਿਸ ਜਤ ਕਥਾ ਨਾਨਕ ਦਾ ਸੁਣਦਾ।

0: ਪਰੰਗ ਅਨੇਕ ਨਾ ਜਾਪਨ ਕਰਤਬਾ ਜੀਆ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇਰਾ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੇ ਜਤ ਕਤਾ ਨਾਨਕ ਦਸ ਦਾਸ ਤਦਿਆ ਗੈ ਬਿਨਵਤਾ
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਤੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵਤਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਹੀ, ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾ।

गुरु बोलो जे प्रथम सरबत खालसा जी की अरदास है जी।

ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਬੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ

ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾ ਤੜੀ ਨਿਤ ਹਿਰਦੈ ਰੱਖਾਂ ਸੰਭਾਲ ਵਾਹਿਗੁਰੂ ਸਾਹਿਬ ਜੀ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ

ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ।

ਤਪਲਿਆਂ ਕਰਨਾ ਹੈ, ਉੱਥੇ ਸਮਾਜ ਨੂੰ ਵੀ ਇੱਕ ਚੰਗੀ ਸੇਧ ਦਿੱਤੀ ਜਾ ਸਕਦੀ ਹੈ। ਸਮਾਜ ਦੇ ਸਾਹਮਣੇ ਵੀ ਇੱਕ ਚੰਗੇ ਪੂਰਨੇ ਪਾ ਕੇ ਸਮਾਜ ਨੂੰ ਵੀ ਸੇਧ ਦਿੱਤੀ ਜਾ ਸਕਦੀ ਹੈ ਕਿ ਭਾਈ ਜੇਕਰ ਸਾਡੇ ਘਰ ਵਿੱਚ ਕੋਈ ਖੁਸ਼ੀ ਦਾ ਸਮਾਂ ਹੈ, ਖੁਸ਼ੀ ਦਾ ਕੋਈ ਮਾਹੌਲ ਹੈ, ਤਾਂ ਸਾਨੂੰ ਇਨਸਾਨੀਅਤ ਦੀਆਂ ਹੱਦਾਂ ਟੱਪਦਿਆਂ ਹੋਇਆਂ ਗੁਰੂ ਦੇ ਸਿਧਾਂਤ ਵੱਲ ਪਿੱਠ ਨਹੀਂ ਕਰ ਲੈਣੀ ਚਾਹੀਦੀ। ਖੁਸ਼ੀ ਮਨਾਈਏ। ਖੁਸ਼ੀ ਮਨਾਉਣ ਦੇ ਬਥੇਰੇ ਢੰਗ ਸਤਿਗੁਰੂ ਜੀ ਨੇ ਸਾਨੂੰ ਦਰਸਾਏ ਹਨ। ਅਸੀਂ ਖੁਸ਼ੀ ਨੂੰ ਜ਼ਾਹਰ ਕਰ ਸਕਦੇ ਹਾਂ, ਮਨਾ ਸਕਦੇ ਹਾਂ, ਪਰ ਇਸ ਢੰਗ ਨਾਲ ਖੁਸ਼ੀ ਨਾ ਮਨਾਈ ਜਾਏ ਜਿੱਥੇ ਗੁਰੂ ਅਤੇ ਰੱਬ ਦਾ ਸਿਧਾਂਤ ਸਾਡੇ ਤੋਂ ਵਿਸਰ ਜਾਏ। ਸਤਿਗੁਰੂ ਇਸੇ ਕਰਕੇ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਹੈ ਤੇ ਖੁਸ਼ੀ ਦੇ ਗੀਤ ਨਾਲ ਸੋਹਲੇ ਨਾਲ ਜੋੜਦਿਆਂ ਹੋਇਆਂ ਸਾਨੂੰ ਬਖਸ਼ਿਸ਼ ਕਰਕੇ ਇਹ ਜਾਚ ਦੱਸਦੇ ਹਨ ਕਿ ਭਾਈ ਆਓ, ਅਸਾਂ ਆਪਣੇ ਜੀਵਨ ਵਿੱਚ ਖੁਸ਼ੀ ਦਾ ਗੀਤ ਗਾਉਣਾ ਹੈ। ਸਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਹੈ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ। ਹੇ ਭਾਈ ਤੁਸੀਂ ਗਾਵੋ, ਸੋਹਲਾ ਗਾਉਣ ਤੋਂ ਤੁਹਾਨੂੰ ਕੋਈ ਰੋਕਦਾ ਨਹੀਂ। ਖੁਸ਼ੀ ਦੇ ਗੀਤ, ਮੰਗਲ ਦੇ ਗੀਤ ਗਾਉਣ ਤੋਂ ਤੁਹਾਨੂੰ ਕੋਈ ਰੋਕਦਾ ਨਹੀਂ, ਕੋਈ ਇਸ ਦੀ ਵਿਰੋਧਤਾ ਨਹੀਂ ਕਰਦਾ। ਖੁਸ਼ੀ ਦੇ ਗੀਤ ਗਾਓ, ਪਰ ਕਿਹੜੇ ਗਾਉਣੇ ਆ? ਨਿਰਭਉ ਦਾ ਸੋਹਲਾ ਗਾਈਏ। ਸੋਹਲੇ ਦਾ ਅਰਥ ਹੈ ਖੁਸ਼ੀ ਦਾ ਗੀਤ, ਮੈਂ ਫਿਰ ਦੁਹਰਾ ਦਿਆਂ, ਚੇਤਾ ਕਰਵਾ ਦਿਆਂ, ਸੋਹਲੇ ਦਾ ਅਰਥ ਹੈ ਖੁਸ਼ੀ ਦਾ ਗੀਤ। ਸਤਿਗੁਰੂ ਆਖਦੇ ਖੁਸ਼ੀ ਦਾ ਗੀਤ ਗਾਓ ਪਰ ਨਿਰਭਉ ਵਾਲਾ ਗਾਓ, ਉਸ ਮਾਲਕ ਦੇ ਖੁਸ਼ੀ ਵਾਲਾ ਗੀਤ ਗਾਓ ਜਿਹੜਾ ਤੁਹਾਡੇ ਜੀਵਨ ਵਿੱਚ ਵੀ ਗੁਣ ਪੈਦਾ ਕਰੇ, ਜਿਸ ਦੇ ਬਾਬਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਉਸ ਦੇ ਜੀਵਨ ਵਿੱਚ ਵੀ ਗੁਣ ਪੈਦਾ ਹੋ ਜਾਣ, ਐਸਾ ਗੀਤ ਗਾਓ। ਕਿਵੇਂ ਕਰਨਾ? ਕਈ ਵਾਰੀ ਅੱਜ ਸਾਡੇ ਸਮਾਜ ਵਿੱਚ ਅਨਮਤ ਨੂੰ ਬਹੁਤ ਪ੍ਰਧਾਨਤਾ ਮਿਲਦੀ ਹੈ। ਸਾਡੇ ਘਰਾਂ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਦੀ ਬਖਸ਼ਿਸ਼ ਨਾਲ ਜੋ ਦਾਤਾਂ ਪ੍ਰਾਪਤ ਹੋਈਆਂ ਹਨ, ਬੱਚਾ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਦਾਤ ਹੈ। ਹੁਣ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਵਕਤ ਸਾਡੇ ਸਿੱਖ ਪਰਿਵਾਰਾਂ ਵਿੱਚ ਹੀ ਬਹੁਤ ਕੁਝ ਐਸਾ ਦੇਖਣ ਨੂੰ ਮਿਲ ਸਕਦਾ ਜਿੱਥੇ ਨਾ ਗੁਰਮਤ ਦੀ ਗੱਲ, ਨਾ ਗੁਰੂ ਦਾ ਸਿਧਾਂਤ, ਕੋਈ ਨੇੜੇ ਤੇੜੇ ਵਾਲੀ ਗੱਲ ਨਹੀਂ ਬਣਦੀ, ਸਗੋਂ ਅਨਮਤ ਦਾ ਪ੍ਰਭਾਵ ਲੈ ਕੇ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਮਨਾ ਰਹੇ ਹਾਂ ਔਰ ਮਨਾਉਂਦੇ ਜਾ ਰਹੇ ਹਾਂ। ਜੇ ਕੋਈ ਉਸ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਜੇ ਕੋਈ ਉਹਦੇ ਵਿਚਕਾਰ ਗੁਰੂ ਦੀ ਮੱਤ ਨੂੰ ਸ਼ਾਮਲ ਕਰਨ ਦਾ ਯਤਨ ਕਰਦਾ ਹੈ, ਤਾਂ ਬਹੁਤ ਵਾਰੀ ਵਰਜ ਦਿੱਤਾ ਜਾਂਦਾ ਹੈ, ਮੂੰਹ ਫੇਰ ਲਿਆ ਜਾਂਦਾ ਹੈ ਕਿ ਨਹੀਂ ਇਹ ਪਛੜੀਆਂ ਗੱਲਾਂ ਹਨ, ਅੱਜ ਮਾਡਰਨ ਜ਼ਮਾਨਾ ਹੈ, ਪੜ੍ਹੇ ਲਿਖੇ ਲੋਕਾਂ ਦਾ ਯੁੱਗ ਹੈ, ਐਸੀਆਂ ਗੱਲਾਂ ਨੇ, ਕੋਈ ਗੱਲ ਨਹੀਂ, ਸਾਰਾ ਚੱਲਦਾ ਹੈ ਜੀ, ਸਾਰੇ ਕਰਦੇ ਆ, ਸਾਨੂੰ ਕਰਨ ਵਿੱਚ ਕੀ ਹਰਜ ਹੈ, ਤੁਸੀਂ ਰੋਕੋ ਨਾ। ਗੁਰੂ ਸਵਾਰਿਓ, ਸਾਨੂੰ ਗੁਰੂ ਹਜ਼ੂਰ ਬੈਠ ਕੇ ਇਸ ਗੱਲ ਦਾ ਧਿਆਨ ਦੇ ਲੈਣਾ ਚਾਹੀਦਾ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਖੁਸ਼ੀ ਮਨਾਉਣ ਚ ਕੋਈ ਹਰਜ ਨਹੀਂ, ਖੁਸ਼ੀਆਂ ਮਨਾਈਆਂ ਜਾਣ, ਰੱਬ ਨੇ ਖੁਸ਼ੀਆਂ ਦਿੱਤੀਆਂ, ਖੁਸ਼ੀਆਂ ਮਨਾਈਆਂ ਜਾਣ, ਪਰ ਰੱਬ ਨੂੰ ਵਿੱਚ ਸ਼ਾਮਲ ਰੱਖਿਆ ਜਾਏ। ਰੱਬ ਦੇ ਸਿਧਾਂਤ ਜੀਵਨ ਵਿੱਚ ਕਾਇਮ ਰਹਿਣੇ ਚਾਹੀਦੇ ਹੈ। ਕਈ ਵਾਰੀ ਸਾਡੇ ਵੀਰ ਭੈਣਾਂ ਇਹਦੀ ਬਾਣੀ ਦਾ ਪੱਖ ਸਾਹਮਣੇ ਰੱਖ ਦਿੰਦੇ ਹੈ ਤੇ ਇਹ ਗੱਲ ਸੁਣਾ ਦਿੰਦੇ ਹੈ ਜਿਵੇਂ ਸੁਣੀ ਸੁਣਾਈ ਚੇਤੇ ਕੀਤੀ ਹੋਈ। ਵੇਖੋ ਜੀ, ਤੁਸੀਂ ਐਵੇਂ ਮਾਰਦੇ ਰਹਿੰਦੇ ਹੋ, ਐਵੇਂ ਰੋਕਦੇ ਰਹਿੰਦੇ ਹੋ, ਵਿਰੋਧਤਾ ਕਰਦੇ ਰਹਿੰਦੇ ਹੋ। ਨਹੀਂ, ਇਹ ਤਾਂ ਸਤਿਗੁਰੂ ਨੇ ਵੀ ਬਾਣੀ ਚ ਆਖਿਆ, ਨੱਚਣ ਕੁੱਦਣ ਮਨ ਕਾ ਚਾਉ। ਠੀਕ ਹੈ, ਬੜੀ ਵਧੀਆ ਗੱਲ ਹੈ, ਗੁਰਬਾਣੀ ਦੀ ਇੱਕ ਪੰਕਤੀ ਕਿਸੇ ਬਹਾਨੇ ਚੇਤੇ ਹੋ ਗਈ, ਨੱਚਣ ਕੁੱਦਣ ਮਨ ਕਾ ਚਾਉ, ਜੇ ਅਸੀਂ ਪੜ੍ਹ ਲਿਆ ਤੇ ਅਗਲੀ ਪੰਕਤੀ ਸਾਨੂੰ ਨਾਲ ਪੜ੍ਹਨੀ ਪਏਗੀ, ਨਾਨਕ ਜਿਨ ਮਨ ਭਾਉ ਤਿੰਨਾ ਮਨ ਪਾਓ। ਜੇ ਮਨ ਵਿੱਚ ਗੁਰੂ ਵਾਲਾ ਭੈ ਹੋਏਗਾ, ਪਿਆਰ ਬਣਿਆ ਰਹੇਗਾ। ਇਹ ਨਹੀਂ ਕਿ ਭਾਉ ਤੇ ਭਾਉ, ਪਿਆਰ ਅਤੇ ਨਿਰਮਲ ਅਦਬ ਗੁਰੂ ਦਾ ਛੱਡ ਕੇ ਅਸੀਂ ਨੱਚਣ ਕੁੱਦਣ ਵਿੱਚ ਸ਼ਾਮਲ ਹੋ ਜਾਈਏ। ਐਸਾ ਨੱਚਣ ਕੁੱਦਣ ਸਤਿਗੁਰੂ ਨੇ ਮਨਾ ਕੀਤਾ ਹੈ। ਸਤਿਗੁਰੂ ਐਸੇ ਨੱਚਣ ਕੁੱਦਣ ਨੂੰ ਮਨਾ ਕਰਦੇ ਹੋਏ ਸਾਨੂੰ ਪਾਵਨ ਬਾਣੀ ਦਾ ਬੋਲ ਵੀ ਬਖਸ਼ਿਸ਼ ਕਰਦੇ ਆ, ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ। ਮੇਰੇ ਰੱਬ ਜੀ, ਹੇ ਮੇਰੇ ਪਿਆਰੇ ਮਾਲਕ ਜੀ, ਮੇਰੇ ਕੰਨਾਂ ਵਿੱਚ ਇਹ ਬੋਲ ਨਾ ਪੈਣ, ਮੈਂ ਆਪਣੇ ਕੰਨਾਂ ਨਾਲ ਇਹੋ ਜਿਹੇ ਬੋਲ ਨਹੀਂ ਸੁਣਨਾ ਚਾਹੁੰਦਾ। ਸਿੱਖਾਂ ਨੂੰ ਇਸ ਗੱਲ ਤੇ ਵਧੇਰੇ ਪਹਿਰਾ ਦੇਣਾ ਚਾਹੀਦਾ ਹੈ। ਅੱਜ ਸਿੱਖਾਂ ਵਿੱਚ ਖਿਮਾ ਕਰ ਦੇਣਾ, ਨਾਰਾਜ਼ ਨਾ ਹੋਣਾ, ਵਧੇਰੇ ਪ੍ਰਭਾਵ ਇਹਨਾਂ ਗੱਲਾਂ ਦਾ ਹੈ ਜਿਹੜੀ ਗੱਲ ਮੈਂ ਸਤਿਗੁਰੂ ਦੀ ਬਾਣੀ ਵਿੱਚੋਂ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ। ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਏ। ਸਾਕਤਾਂ ਦੇ ਗੀਤ, ਸਾਕਤਾਂ ਦੀਆਂ ਧੁਨੀਆਂ, ਸਾਕਤਾਂ ਦੇ ਬੋਲੇ ਹੋਏ ਬੋਲ, ਹੇ ਮੇਰੇ ਰੱਬ ਜੀ, ਮੇਰੇ ਕੰਨਾਂ ਵਿੱਚ ਨਾ ਪੈਣ, ਕਿਉਂਕਿ ਸਾਕਤਾਂ ਦੇ ਬੋਲ ਮੇਰੇ ਕੰਨਾਂ ਵਿੱਚ ਪੈਣ ਨਾਲ ਮੇਰੀ ਬਿਰਤੀ ਭੰਗ

आओ साध संगत जी, एक ग्यारहवीं पौड़ी है हजूर दी और इस विच तीसरा श्लोक है सतगुरु गुरु नानक साहिब महाराज जी का उचारण किया होया। इस पौड़ी दे जेड़े तिन्ने श्लोक ने सतगुरु गुरु नानक साहिब जी महाराज उन्होंने अपनी रसना तो उचारण किए। दास ने पौड़ी शब्द तां वरत्या है आप संगत भली पांद जानू हो कि गुरु ग्रंथ साहिब जी की सारी बाणी जिहड़ी है वह काव्यक रूप है, छंदाबंदी है, कविता विच है, पर सतगुरां ने उसनू रागां दे विच उचारण किया है। काव्यक पर रागां विच हजूर ने उसनू उचारण किया है। गुरु ग्रंथ साहिब की पवित्र गुरबाणी च सतगुरां ने जिथे शब्द अष्टपदियां शंत अनेकां जिहड़े ने काव्यक वणगियां वरतियां ने उत्थे दातार ने 22 वारां विच भी अमृत बाणी उचारण कीती। सिर्फ थोड़ा जिहा, क्योंकि भावें इस शब्द दी विचार असी काफी वार कर चुके हां, ते दास इक बेनती करदा हुंदा है कि रिपीट कई वारी तां मैं करना हुंना गल कि साडे ज़ेहन विच विचार करन और सुन वालियां दे ज़ेहन विच बैठ जाए। जदों आप जी वारां दा पाठ करदे हो ते असल विच पंजाबी विच जिहड़ियां वारां ने ना ਇਹ ਬੜੀਆਂ ਪੁਰਾਤਨ। ਦਾਸ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵਾਰਾਂ ਗਾਈਆਂ ਜਾਂਦੀਆਂ ਸਨ। ਇਹੀ ਕਾਰਨ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀ ਆਸਾ ਕੀ ਵਾਰ ਉੱਪਰ ਜਿਹੜੀ ਧੁਨੀ ਰੱਖੀ ਹੈ ਉਹ ਟੁੰਡੇ ਅਸ ਰਾਜੇ ਕੀ ਰੱਖੀ ਹੈ। ਇਹਦਾ ਮਤਲਬ ਕਿ ਗੁਰੂ ਸਾਹਿਬ ਦੇ ਵੇਲੇ ਉਹ ਟੁੰਡੇ ਅਸਰਾਜ ਦੀ ਕੈਰੈਕਟਰ ਦੀ, ਉਹਦੀ ਬਹਾਦਰੀ ਦੀ, ਉਹਦੇ ਸ਼ੁਭ ਗੁਣਾਂ ਦੀਆਂ ਵਾਰਾਂ ਢਾਡੀ ਗਾਉਂਦੇ ਸਨ ਤੇ ਜਿਸ ਤਰਜ ਵਿੱਚ ਉਹ ਗਾਉਂਦੇ ਸਨ ਮਹਾਰਾਜ ਜੀ ਨੇ ਕਿਹਾ ਗੁਰਸਿੱਖੋ ਰਬਾਬੀਓ ਇਸ ਵਾਰ ਨੂੰ ਉਹ ਪੌੜੀਆਂ ਉਸੇ ਤਰਜ ਵਿੱਚ ਗਾਇਓ ਜਿਸ ਤਰਜ ਵਿੱਚ ਟੁੰਡੇ ਅਸਰਾਜੇ ਕੀ ਵਾਰ ਗਾਈ ਗਈ ਹੈ। ਤਾਂ ਹੀ ਅਸੀਂ ਸ਼ਬਦ ਵਰਤਨੇ ਹਾਂ ਕਿ ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਅੱਗੇ ਮਹਾਰਾਜ ਨੇ ਬਕਾਇਦਾ ਲਿਖਿਆ ਟੁੰਡੇ ਅਸ ਰਾਜੇ ਕੀ ਧੁਨੀ। ਅਸਲ ਚ ਇਸ ਦਾ ਨਾਮ ਅਸ ਸੀ, ਪਿਓ ਦੇ ਕਹਿਣ ਕਰਕੇ ਵਜ਼ੀਰਾਂ ਨੇ ਇਹਦਾ ਹੱਥ ਵੱਢ ਦਿੱਤਾ, ਦੁਬਾਰਾ ਇਹ ਰਾਜਾ ਬਣਿਆ ਤੇ ਇਹਦੇ ਚੰਗੇ ਕਿਰਦਾਰ ਕਰਕੇ ਢਾਡੀਆਂ ਨੇ ਫਿਰ ਇਹਦੀਆਂ ਵਾਰਾਂ ਬਣਾਈ। ਵੈਸੇ ਉਸ ਵਾਰ ਦੀਆਂ ਪੌੜੀਆਂ ਜਿਹੜੀਆਂ ਨੇ ਸਾਡੇ ਵਿਦਵਾਨਾਂ ਨੇ ਸੰਭਾਲੀਆਂ ਨੇ। ਭਵਕਿਆ ਸ਼ੇਰ ਸਰਦੂਲ ਰਾਏ ਰਣ ਮਾਰੂ ਵੱਜੇ, ਖਾਨ ਸੁਲਤਾਨ ਵੜ ਸੂਰਮੇ ਵਿੱਚ ਰਣ ਦੇ ਗੱਜੇ, ਉਹਦੇ ਜਿਹੜੀ ਵਾਰ ਦੀਆਂ ਪੌੜੀਆਂ ਨੇ ਉਸ ਪੌੜੀਆਂ ਦੀਆਂ ਤੁਕਾਂ ਆਸਾ ਕੀ ਵਾਰ ਦੀਆਂ ਪੌੜੀਆਂ ਦੇ ਤੋਲ ਨਾਲ ਮੇਲ ਖਾਂਦੀਆਂ ਨੇ। ਮੈਂ ਤੋਲ ਸ਼ਬਦ ਵਰਤਿਆ ਅਰਥ ਨਹੀਂ, ਕਿਉਂਕਿ ਆਸਾ ਕੀ ਵਾਰ ਦੀ ਪੌੜੀ ਦੀ ਜਿਹੜੀ ਬਣਤਰ ਹੈ ਉਸ ਦੀਆਂ ਪੌੜੀਆਂ ਦੀ ਬਣਤਰ ਨਾਲ ਤਕਰੀਬਨ ਮੇਲ ਖਾਂਦੀ ਹੈ। ਹੈ ਕੀ ਸੀ ਜੀ, ਜਦੋਂ ਮਹਾਰਾਜ ਵਾਰ ਚ ਬਾਣੀ ਉਚਾਰਦੇ ਸਨ ਉਸ ਵਕਤ ਜੋ ਵਿਦਵਾਨ ਪੁਰਸ਼ ਦੱਸਦੇ ਆ ਕਿ ਅਸਲ ਵਿੱਚ ਵਾਰ ਵਿੱਚ ਜਦੋਂ ਬਾਣੀ ਆਵੇਗੀ ਉਦੋਂ ਪੌੜੀਆਂ ਦੇ ਰੂਪ ਵਿੱਚ ਆਵੇਗੀ। ਆਪਾਂ ਸੋਚਦੇ ਹਾਂ ਸ਼ਲੋਕ ਵੀ ਨਾਲ ਲਿਖੇ ਮਿਲਦੇ। ਜਿਸ ਦਿਨ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਰਾਮਸਰ ਕਰਾਈ ਉਸ ਵਕਤ ਪੌੜੀਆਂ ਦੇ ਨਾਲ ਵਾਰਾਂ ਵੀ ਜਿਹੜੀਆਂ ਪੌੜੀਆਂ ਸਨ ਉਹਨਾਂ ਨਾਲ ਮਿਲਦੇ ਜੁਲਦੇ ਸ਼ਲੋਕ ਦਾਤਾਰ ਨੇ ਦਰਜ ਕੀਤੇ। ਉਂਝ ਤੁਸੀਂ ਅੱਜ ਵੀ ਪੰਜਾਬੀ ਦੀਆਂ ਵਾਰਾਂ, ਸੂਰਮਿਆਂ ਦੀਆਂ ਜਿਹੜੀਆਂ ਸਾਹਿਤਕ ਵਾਰਾਂ ਨੇ ਉਹਨਾਂ ਨੂੰ ਪੜੋਗੇ, ਉਸ ਵਿੱਚ ਸਿਰਫ ਪੌੜੀਆਂ ਮਿਲਣਗੀਆਂ, ਕੋਈ ਦੋਹਰਾ ਨਹੀਂ ਮਿਲੇਗਾ, ਕੋਈ ਸ਼ਲੋਕ ਨਹੀਂ ਮਿਲੇਗਾ। ਇਹੀ ਕਾਰਨ ਕਿ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਵਿੱਚ ਕੋਈ ਵੀ ਸ਼ਲੋਕ ਨਹੀਂ ਮਿਲਦਾ, ਤੁਹਾਨੂੰ ਹਰ ਇੱਕ ਵਾਰ ਦੇ ਵਿੱਚ ਪੌੜੀਆਂ ਮਿਲਣਗੀਆਂ, ਕਿਉਂਕਿ ਵਾਰ ਦੀ ਜਿਹੜੀ ਬਣਤਰ ਹੈ ਉਹ ਪੌੜੀਆਂ ਦੇ ਰੂਪ ਵਿੱਚ ਹੁੰਦੀ। ਮਹਾਰਾਜ ਜੀ ਨੇ ਨਾਲ ਮਿਲਦੇ ਹੋਏ ਸ਼ਲੋਕ ਦਰਜ ਕੀਤੇ। ਅਗਲੀ ਬੇਨਤੀ ਮੈਂ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਸ਼ਲੋਕ ਜਿਹੜੇ ਸਨ ਵਾਰਾਂ ਤੋਂ ਬਿਨਾਂ ਰਹਿ ਗਏ, ਜਾਂ ਇਉਂ ਕਹੋ ਮਹਾਰਾਜ ਆਪਣੀ ਮੌਤ 'ਚ ਜੋ ਦਰਜ ਕਰਨਾ ਸੀ ਵਾਰਾਂ ਵਿੱਚ ਕਰ ਦਿੱਤਾ। ਜਿਹੜੇ ਸ਼ਲੋਕ ਵਾਰਾਂ ਤੋਂ ਬਚ ਗਏ ਉਹਨਾਂ ਨੂੰ ਸਤਿਗੁਰੂ ਨੇ ਵੱਖਰਾ ਸਿਰਲੇਖ ਦਿੱਤਾ ਕਿ ਸ਼ਲੋਕ ਵਾਰਾਂ ਤੇ ਵਧੀਕ। ਇਹਦਾ ਮਤਲਬ
ਕਿ ਇਹ ਜਿਹੜੇ ਸ਼ਲੋਕ ਤੁਸੀਂ ਹੁਣ ਸੱਜਣੋਂ ਪੜ੍ਹਨ ਲੱਗੇ ਹੋ, ਇਹ ਸਾਰੇ ਦੇ ਸਾਰੇ ਸ਼ਲੋਕ ਜਿਹੜੇ ਨੇ 12 ਤੋਂ ਵਧੇ ਹੋਏ ਆ। ਦਾਸ ਬੇਨਤੀ ਕਰੇ, ਭਾਵੇਂ ਅਸੀਂ ਇਹ ਸ਼ਬਦ ਕਹਿ ਦਿੰਦੇ ਹਾਂ ਕਿ 9ਵੇਂ ਮਹੱਲੇ ਦੇ ਸ਼ਲੋਕ ਕੋਈ ਸ਼ੱਕ ਨਹੀਂ, ਪਰ ਸਰਲੇਖ ਇਹਨਾਂ ਦਾ ਵੀ 12 ਤੋਂ ਵਧੀਕ ਹੈ। ਫਿਰ ਅਰਜ਼ ਸੁਣਿਓ, ਗੁਰੂ ਨਾਨਕ ਸਾਹਿਬ ਦੇ ਸ਼ਲੋਕ 12 ਵਿੱਚ ਮਿਲਣਗੇ, ਜਿਵੇਂ ਹੁਣ ਆਪਾਂ ਹੁਣੇ ਪੜ੍ਹਿਆ। ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਮਿਲਣਗੇ, ਕਿਉਂਕਿ ਗੁਰੂ ਅੰਗਦ ਦੇਵ ਜੀ ਦਾ ਕੋਈ ਸ਼ਬਦ ਨਹੀਂ, ਸ਼ਬਦ ਮਤਲਬ ਚੌਪਦੇ ਨਹੀਂ, ਅਸ਼ਟਪਦੀ ਨਹੀਂ, ਮਹਾਰਾਜ ਦੇ ਸ਼ਲੋਕ ਨੇ ਉਹ ਸਿਰਫ 12 ਚ ਮਿਲਣਗੇ। ਗੁਰੂ ਅਮਰਦਾਸ ਦੇ ਸ਼ਲੋਕ ਮਿਲਣਗੇ 12 ਚ, ਗੁਰੂ ਰਾਮਦਾਸ ਗੁਰੂ ਅਰਜੁਨ ਦੇਵ ਜੀ ਦੇ ਮਿਲਣਗੇ, ਪਰ ਦਾਤਾਰ ਦੀ ਆਪਣੀ ਮੌਜ। ਗੁਰੂ ਅਰਜੁਨ ਸਾਹਿਬ ਜੀ ਵੇਲੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਹੀ ਨੇ ਨਾ, ਆਪਾਂ ਜਾਣਦੇ। ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਨਰ ਸੰਪਾਦਨਾ ਕਰਾਈ, ਦੁਬਾਰਾ ਉਸ ਵਿੱਚ ਬਾਣੀ ਦਰਜ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦੀ, ਪਰ ਦਾਤਾਰ ਨੇ ਵਾਰ ਦੀ ਬਣਤਰ ਉਹੀ ਰਹਿਣ ਦਿੱਤੀ ਜਿਹੜੀ ਗੁਰੂ ਅਰਜੁਨ ਦੇਵ ਜੀ ਦੀ। ਉਹਨਾਂ ਨੇ ਕਿਸੇ ਵੀ ਵਾਰ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਲੋਕ ਨਹੀਂ ਦਰਜ ਕੀਤਾ। ਖੈਰ, ਮੈਂ ਜਿਹੜੀ ਬੇਨਤੀ ਕਰਨ ਲੱਗਾ, ਅੱਜ ਇਸ 11ਵੀਂ ਪੌੜੀ ਨਾਲ ਜਿਹੜੇ ਸ਼ਲੋਕ ਨੇ ਕਿ ਵਧੀ ਸੁਵਜਗ ਨਾਨਕਾ ਸੱਚਾ ਵੇਖੈ ਸੋਹੇ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਥੋੜੇ ਜਿਹੇ ਅਰਥ ਮੇਰੀ ਬੇਨਤੀ ਸੁਣਿਓ। ਜਿੰਨੇ ਵਿਦਵਾਨ ਨੇ ਉਹਨਾਂ ਅਰਥ ਇਹ ਕੀਤੇ ਆ ਕਿ ਵਧੀ ਸੋ ਵਜਗ, ਇਹਦਾ ਅਰਥ ਹੈ ਕਿ ਪਰਮਾਤਮਾ ਨੇ ਜਿਹੜੀ ਇਹ ਮਰਿਆਦਾ ਬੰਨੀ ਹੈ ਨਾ, ਸੰਸਾਰ ਦੀ ਇਹ ਪ੍ਰਗਟ ਹੋਵੇਗੀ। ਕਰਤਾ ਆਪ ਸਭ ਕੁਝ ਬਣਾ ਕੇ ਇਹਨੂੰ ਵੇਖ ਰਿਹਾ ਹੈ। ਅਗਲਾ ਹੈ ਕਿ ਸਭਨੀ ਛਾਲਾਂ ਮਾਰੀਆਂ, ਸਾਰਿਆਂ ਨੇ ਬੜੇ ਯਤਨ ਕੀਤੇ ਅੱਗੇ ਨਿਕਲਣ ਦੇ ਕਰਮਾਂ ਚ, ਪਰ ਹੋਣਾ ਉਹ ਕੁਝ ਜੋ ਕੁਝ ਕਰਤੇ ਨੂੰ ਪਾਉਂਦਾ ਹੈ। ਮੈਂ ਥੋੜੇ ਜਿਹਾ ਅਰਥ ਅੱਜ ਬਦਲ ਕੇ ਕਰਨ ਲੱਗਾ, ਪਰ ਇਹਦੇ ਚ ਦਾਵਾ ਨਹੀਂ ਮੇਰਾ ਕੁਝ। ਇਹ ਕਹਿ ਵੀ ਜੋ ਰੱਬ ਨੇ ਮਰਿਆਦਾ ਵਧੀ ਹੈ, ਵਜਗ ਦਾ ਅਰਥ ਉਹ ਪ੍ਰਗਟ ਹੋ ਗਿਆ। ਵੈਸੇ ਵਧੀ ਦਾ ਅਰਥ ਹੈ ਠੱਠੀ ਹੋਈ, ਵਧੀ ਹੋਈ ਜਾਂ ਧਾਰਨ ਕੀਤੀ ਹੋਈ ਸ਼ਬਦ ਵਰਤਿਆ ਜਾਂਦਾ, ਤੇ ਵਜਗ ਦਾ ਅਰਥ ਹੁੰਦਾ ਹੈ ਪ੍ਰਗਟ ਕਰਨਾ। ਵੈਸੇ ਵਜਗ ਹੈ ਕਿ ਕਿਸੇ ਗੱਲ ਨੂੰ ਢੋਲ ਵਜਾ ਕੇ ਲੋਕਾਂ ਦੇ ਘਰ ਘਰ ਵੀ ਜਾ ਕੇ ਪ੍ਰਚਾਰਨਾ, ਇਹਦਾ ਮਤਲਬ ਅਸੀਂ ਸਿੱਧਾ ਜਿਹਾ ਅਰਥ ਕਰਨੇ ਆ ਪ੍ਰਗਟ ਕਰਨਾ। ਇੱਥੇ ਅਰਥ ਇਹ ਕੀਤੇ ਗਏ ਰੱਬ ਦੀ ਵਧੀ ਹੋਈ ਮਰਿਆਦਾ ਸੰਸਾਰ ਦੀ ਉਹ ਪ੍ਰਗਟ ਕਰੇਗਾ। ਮੈਂ ਅਰਜ਼ ਕਰਾਂ ਕਿ ਕੁਛ ਵਿਦਵਾਨਾਂ ਨੇ, ਖਾਸ ਕਰਕੇ ਅਤਿ ਸਨਮਾਨਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ, ਜਦੋਂ ਇਹਦੇ ਅਰਥ ਕੀਤੇ ਤੇ ਇਸ ਸਲੋਕ ਨੂੰ ਪਿਛਲੇ ਸਲੋਕ ਨਾਲ ਮਿਲਾ ਕੇ ਅਰਥ ਕੀਤੇ। ਯਾਦ ਰੱਖਿਓ, ਇੱਥੇ ਸੁਣਿਓ ਬੇਨਤੀ, ਵਧੀ ਦਾ ਅਰਥ ਕੀਤਾ ਜੋ ਧਾਰਨ ਕੀਤਾ ਹੈ, ਜੋ ਸਾਡੇ ਅੰਦਰ ਹੈ। ਸੋ ਦਾ ਅਰਥ ਹੈ ਉਹ, ਇੱਥੇ ਭਾਵੇਂ ਪੋਥੀ ਚ ਪਾਠ ਇਕੱਠੇ ਹੀ ਆਇਆ ਸੁਵਜਗ, ਪਰ ਉਂਜ ਪਾਠ ਹੈ ਜੋ ਸਾਨੂੰ ਕਰਾਇਆ ਵਧੀ ਸੋ ਵਜਗ। ਵਧੀ ਦਾ ਅਰਥ ਜੋ ਧਾਰਨ ਕੀਤੀ ਹੈ, ਸੋ ਦਾ ਅਰਥ ਹੈ ਉਹ, ਵਜਗ ਦਾ ਅਰਥ ਹੈ ਪ੍ਰਗਟ ਹੋਵੇਗੀ। ਕਰਤਾ ਮਹਾਰਾਜ ਸ਼ਬਦ ਵਰਤਿਆ, ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੋ ਕੁਝ ਬੰਦੇ ਦੇ ਅੰਦਰ ਦੀ ਨੀਅਤ ਹੈ, ਭਾਵੇਂ ਉਹ ਕਰਮ ਬਾਹਰ ਮੁਖੀ ਕਿਹੋ ਜਿਹਾ ਕਰ ਰਿਹਾ, ਸੁਣਿਓ ਇਸ ਦੇ ਅਰਥ ਜੋ ਕਰਨੇ ਨੇ, ਪਰ ਰੱਬ ਸਭ ਕੁਝ ਵੇਖਦਾ ਪਿਆ। ਜੋ ਅਸੀਂ ਅੰਦਰ ਭਾਵਨੀ ਧਾਰਨ ਕੀਤੀ ਹੈ ਕਰਮ ਕਰਦੇ ਹਾਂ, ਜਿੰਨਾ ਮਰਜ਼ੀ ਅਸੀਂ ਕਰਮਾਂ ਨਾਲ ਲੁਕਾ ਲਈਏ, ਰੱਬ ਸਾਡੇ ਅੰਦਰ ਦੀ ਨੀਅਤ ਨੂੰ ਇੱਕ ਦਿਨ ਪ੍ਰਗਟ ਜ਼ਰੂਰ ਕਰਦਾ ਹੈ। ਇਸ ਬੇਨਤੀ ਨੂੰ ਫਿਰ ਸੁਣੋ, ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ। ਇਹ ਕਿਉਂ ਫਿਰ ਅਰਥ ਦਾਸ ਨੇ ਲਏ? ਕਿਉਂਕਿ ਸਾਨੂੰ ਪਿਛਲੇ ਸ਼ਲੋਕ ਵੱਲ ਜਾਣਾ ਪਏਗਾ, ਜਿਹੜਾ ਇਸ ਤੋਂ ਪਹਿਲਾ ਸ਼ਲੋਕ ਜਿੱਥੇ ਆਰੰਭਤਾ ਹੁੰਦੀ ਹੈ ਕਿ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਇਸ ਤੋਂ ਅਗਲਾ ਜਿਹੜਾ ਸ਼ਲੋਕ ਹੈ ਇਸ ਨੂੰ ਸੁਣਿਓ, ਬੇਨਤੀ ਹੈ। ਇਹ ਸ਼ਲੋਕ ਹੈ, ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਰੈ ਮੁਰਦਾਰ। ਮਹਾਰਾਜ ਸ਼ਬਦ ਵਰਤਦੇ ਪਏ, ਸ਼ਬਦ ਵਰਤਿਆ ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ।
ज्ञानी नचै वाजे वावै रूप करै शिंगार उच्चा कूकै वादा गावै जोधा का विचार मूर्ख पंडित हिकमत हुज्जत संजय करै प्यार धर्मी धर्म करै गावै मंगै मोख द्वार जति सदावै जुगत न जाने छड़ बहे घर बार सब को पूरा आपे होवे घट ना कोई आख है पत परवाना पिछे पाईए ता नानक तोलिया जापे। क्यों इहदे अर्थ इस तरह आपां लए आ, मैं सिर्फ एक बेनती करांगा पर अर्थां दा दास कदी दावा नहीं करदा। मैं एक बेनती कीती सी अर्थ नियत रास करके बंदा यतन करे पर सच इह वे गुरबाणी दे अर्थ टीके मिलणगे जी साढ़े सारे को अज फोन विच अर्थ ने पर एक बेनती जे गुरमुखो सच एवे अर्थां दी समझ ही उदो पैंदी ए जदों बाणी शरीर दे विच अनुभव दे तौर ते उतरदी। फिर लफ्ज बेनती सुनियो अनुभव दे अर्थ होने ते पढ़ के अर्थ मैं करांगा क्योंकि साडा गुजारा नहीं तो बिना। एक पीड़ दी व्याख्या करनी ते एक पीड़ नूं महसूस करना दोनां च जमीन असमान दा फर्क है। गुरबाणी च जदों इह शब्द आएगा जिन्ना अंदर उमर थल सही जानन सूलियां गुरु साहिब दा बचन है अर्थ दास कर देवेगा। उमर थल दा अर्थ हुंदा है जी ओ फोड़ा।

0: ਤਾਂ ਕੂੜ ਹੋਵਾ ਸਿਕਦਾਰ। ਆਪ ਕਹੋਗੇ ਅਰਥ ਆਪਾਂ ਕਰਨੇ ਨੇ ਵਧੀ ਸੋ ਵਜਗ ਨਾਨਕਾ। ਇਹ ਅਰਥ ਤਾਂ ਸੰਪੂਰਨ ਹੋਣਗੇ ਜੇ ਪਿਛਲੀ ਲੜੀ ਨੂੰ ਵੇਖਾਂਗੇ ਤਾਂ। ਲੱਭ ਪਾਪ ਦੋਇ ਰਾਜਾ ਮੈਂ ਤਾਂ ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਅਗਲਾ ਬਚਨ ਹੈ ਅੰਧੀ ਰਈਅਤ। ਹੁਣ ਰਈਅਤ ਦਾ ਅਰਥ ਹੁੰਦਾ ਪਰਜਾ। ਮੈਂ ਇਹਦੇ ਅੰਦਰੂਨੀ ਸਰਵ ਕਰਾਂਗਾ। ਇੱਥੇ ਪਰਜਾ ਵੀ ਅੰਨੀ ਹੋ ਗਈ ਨਾ, ਤਾਂ ਇੱਥੇ ਰਾਜਾ ਕਿਸੇ ਹਿਸਟੋਰੀਕਲ ਬੰਦੇ ਦਾ ਨਾਮ ਲਿਆ, ਕਿਸੇ ਮੁਗਲ ਜਾਂ ਲੋਧੀ ਰਾਜੇ ਦਾ ਥੋੜਾ ਜ਼ਿਕਰ ਕੀਤਾ। ਮਹਾਰਾਜ ਦੇ ਵੇਲੇ ਜਦੋਂ ਆਗਮਨ ਹੋਇਆ ਲੋਧੀ ਸਨ, ਉਦੋਂ ਬਾਅਦ ਮੁਗਲ ਆ ਗਏ। ਮਹਾਰਾਜ ਨੇ ਇੱਥੇ ਕਿਸੇ ਵੀ ਲੋਧੀ ਜਾਂ ਮੁਗਲ ਰਾਜੇ ਦਾ ਜ਼ਿਕਰ ਨਹੀਂ ਕੀਤਾ ਨਾਮ ਦਾ, ਕਿਸੇ ਸਰਦਾਰ ਸਿਕਦਾਰ ਦਾ ਨਿੱਜੀ ਨਾਮ ਨਹੀਂ ਲਿਆ। ਇੱਥੇ ਪਰਜਾ ਵੀ ਫਿਰ ਬਾਹਰ ਦੀ ਨਹੀਂ। ਗੁਰਮੁਖੋ, ਜਿਸ ਅੰਦਰ ਲਾਲਚ ਹੈ, ਪਾਪ ਹੈ, ਝੂਠ ਹੈ, ਕਾਮ ਹੈ, ਉਹਦੀ ਜਿਹੜੀ ਗਿਆਨ ਇੰਦਰੀ ਤੇ ਕਰਮ ਇੰਦਰੀਆਂ ਦੀ ਪਰਜਾ, ਉਹ ਵੀ ਅੰਨੀ ਹੋ ਜਾਂਦੀ ਹੈ। ਅੱਖਾਂ ਵੀ ਅੰਨੀਆਂ ਹੋ ਜਾਂਦੀਆਂ ਨੇ, ਕੰਨ ਵੀ ਅੰਨੇ ਹੋ ਜਾਂਦੇ ਆ, ਜ਼ਬਾਨ ਨੂੰ ਵੀ ਕੋਈ ਸਮਝ ਨਹੀਂ ਪੈਂਦੀ। ਅੰਧੀ ਰਈਅਤ, ਗਿਆਨ ਵੀ ਖੂਣੀ, ਸਮਝ ਕੋਈ ਨਹੀਂ, ਭਾਏ ਭਰੇ ਮੁਰਦਾਰ। ਹੁਣ ਇਸ ਤੋਂ ਅੱਗੇ ਮਹਾਰਾਜ ਉਹਨਾਂ ਦਾ ਜ਼ਿਕਰ ਕਰਦੇ ਆ ਜਿਹੜੇ ਬਾਹਰ ਮੁਖੀ ਕਰਮ ਚੰਗੇ ਕਰ ਰਹੇ ਆ ਪਰ ਨੀਅਤ ਖੋਟੀ ਹੈ। ਅੱਜ ਮੈਂ ਸਿਰਫ ਇਹ ਬੇਨਤੀ ਕਰਨੀ, ਮਹਾਰਾਜ ਕਹਿੰਦੇ ਆ ਕਿ ਧਰਮ ਦੀ ਦੁਨੀਆਂ ਚ ਕਰਮ ਭਾਵੇਂ ਤੁਸੀਂ ਚੰਗੇ ਕਰ ਰਹੇ ਹੋ, ਮੈਨੂੰ ਖਿਮਾ ਕਰਿਓ, ਬਾਹਰ ਮੁਖੀ ਮੈਂ ਕਰਮ ਚੰਗਾ ਕਰ ਰਿਹਾ ਪਰ ਮੇਰੀ ਅੰਦਰ ਦੀ ਨੀਅਤ ਜਿਹੜੀ ਅੱਤ ਦੀ ਖੋਟੀ ਹੈ, ਰੱਬ ਇੱਕ ਦਿਨ ਉਹ ਪ੍ਰਗਟ ਕਰੇਗਾ ਜੋ ਕੋਈ ਤੇਰੀ ਨੀਅਤ ਚ ਪਿਆ ਹੋਇਆ। ਵਧੀ ਸੋ ਵਜਗ ਨਾਨਕ। ਦੇਖੋ ਆਪਾਂ ਦੇਖਦੇ ਹਾਂ ਬਾਣੀ ਚ, ਪਹਿਲਾਂ ਮਹਾਰਾਜ ਇੱਥੇ ਗਿਆਨੀ ਦਾ ਜ਼ਿਕਰ ਕੀਤਾ। ਗਿਆਨੀ ਨੱਚੈ ਵਾਜੇ ਵਾਵੈ ਅਰੂਪ ਕਰੇ ਸ਼ਿੰਗਾਰ। ਗਿਆਨੀ ਬੰਦਾ ਜਿਹਦੇ ਕੋਲ ਗਿਆਨ ਹੈ, ਇਹ ਜ਼ਿਕਰ ਕੀਤਾ ਰਾਸ ਲੀਲਾ ਵਾਲਿਆਂ ਦਾ, ਜਿਹੜੇ ਰਾਸ ਪਾਉਂਦੇ ਆ। ਉਂਝ ਮਹਾਰਾਜ ਕਹਿੰਦੇ ਆ ਗਿਆਨੀ ਇੱਕ ਐਕਟਰ ਦੀ ਤਰ੍ਹਾਂ ਸ਼ਬਦ ਵਰਤੋ ਜੀ, ਕਿਉਂਕਿ ਐਕਟਿੰਗ ਕਰ ਰਿਹਾ ਹੈ, ਉਹ ਬਨਾਵਟੀ ਹਾਵ ਭਾਵ ਕਰ ਰਿਹਾ ਹੈ। ਗਿਆਨੀ ਨੱਚੈ ਵਾਜੇ ਵਾਵੈ ਰੂਪ ਕਰੇ ਸ਼ਿੰਗਾਰ। ਉਹ ਦੇਵਤਿਆਂ ਦੀ ਨਕਲ ਉਤਾਰਦੇ ਆ, ਅਵਤਾਰਾਂ ਦੀ ਨਕਲ ਉਤਾਰਦੇ ਆ, ਕਈ ਤਰ੍ਹਾਂ ਦੀਆਂ ਰਾਸ ਲੀਲਾ ਜਿਵੇਂ ਰਾਮ ਲੀਲਾ ਆਦਿਕ ਉਹਨਾਂ ਦੀਆਂ ਨਕਲਾਂ ਉਤਾਰ ਰਿਹਾ। ਪਰ ਗੁਰਦੇਵ ਕਹਿੰਦੇ ਆ ਉਹਨਾਂ ਦੀ ਸਟੇਜ ਤੇ ਸ਼ਬਦਾਵਲੀ ਅਵਤਾਰਾਂ ਵਾਲੀ ਹੈ, ਉਹਨਾਂ ਦੇ ਮੁਕਟ ਤੇ ਉਹਨਾਂ ਦੇ ਲਿਬਾਸ ਅਵਤਾਰਾਂ ਵਾਲੇ ਨੇ, ਪਰ ਚੇਤੇ ਰੱਖਿਓ ਉਹਨਾਂ ਦੀ ਨੀਅਤ ਉਹ ਜਿਹਨੀ ਜਿਨ੍ਹਾਂ ਦੀ ਰੀਸ ਪੈ ਕਰਦੇ ਆ। ਮਹਾਰਾਜ ਉਹ ਸ਼ਬਦ ਕਹਿ ਰਹੇ, ਉਹਨਾਂ ਦੀ ਨੀਅਤ ਕੀ ਹੈ। ਗਿਆਨੀ ਨੱਚੈ ਵਾਜੇ ਵਾਵੈ ਰੂਪ ਕਰੈ ਸ਼ਿੰਗਾਰ। ਅਗਲਾ ਬਚਨ ਉੱਚਾ ਕੂਕੈ ਵਾਦਾ ਗਾਵੈ। ਇਹ ਢਾਡੀਆਂ ਦਾ ਜ਼ਿਕਰ ਹੈ ਜੀ, ਉਦੋਂ ਵੀ ਢਾਡੀ ਸਨ, ਉੱਚੀ ਉੱਚੀ ਢਾਡੀ ਕੂਕ ਰਹੇ ਨੇ। ਵਾਦਾ ਲਫ਼ਜ਼ ਇਹਦਾ ਅਰਥ ਕਰਾਂਗੇ ਵਾਰਾਂ। ਢਾਡੀ ਉੱਚੀ ਉੱਚੀ ਕੂਕ ਕੇ ਵਾਰਾਂ ਗਾ ਰਹੇ ਨੇ, ਕਿਹਨਾਂ ਦੀਆਂ? ਜੋਧਾ ਕਰੇ ਵਿਚਾਰ, ਜੋਧਿਆਂ ਦੀਆਂ ਵਾਰਾਂ ਲੋਕਾਂ ਨੂੰ ਉੱਚੀ ਉੱਚੀ ਸੁਣਾ ਰਹੇ ਆ। ਦੇਖੋ ਮਹਾਰਾਜ, ਇਹ ਕਰਮ ਸਾਰੇ ਧਰਮ ਦੇ ਨੇ, ਢਾਡੀ ਮਾੜਾ ਕਰਮ ਹੈ ਜੀ। ਜੇ ਕੋਈ ਆਪਣੇ ਮਤ ਮੁਤਾਬਕ ਦੇਵਤੇ ਦੀ ਬਾਹਰ ਮੁਖੀ ਪੂਜਾ ਕਰ ਰਿਹਾ, ਪਰ ਗੁਰੂ ਸਾਹਿਬ ਕਿੰਨੀ ਬਰੀਕੀ ਚ ਲਿਜਾਂਦੇ ਪਏ ਆਸਾ ਕੀ ਵਾਰ ਚ। ਜਿਸ ਬੰਦੇ ਨੂੰ ਆਸਾ ਕੀ ਵਾਰ ਦੀ ਸਮਝ ਪੈ ਗਈ ਨਾ, ਬਸ ਇਉਂ ਸਮਝੋ ਕਿ ਗੁਰੂ ਨਾਨਕ ਦੀ ਸਿੱਖੀ ਦੀ ਸਮਝ ਪੈ ਗਈ, ਉਹਨੂੰ ਰੂਹਾਨੀਅਤ ਦੀ ਸਮਝ ਪੈਗੀ। ਹੁਣ ਇੱਥੇ ਮਹਾਰਾਜ ਜੀ ਨੇ ਜਿਹੜਾ ਸ਼ਬਦ ਵਰਤਿਆ, ਉੱਚਾ ਕੂਕੈ ਵਾਦਾ ਗਾਵੈ ਜੋਧਾਂ ਕਾ ਵਿਚਾਰ। ਜੋਧਿਆਂ ਦੇ ਕਾਰਨਾਮੇ ਦੀ ਵਿਚਾਰ ਕਰਕੇ ਢਾਡੀ ਉੱਚੀ ਉੱਚੀ ਗਾ ਰਹੇ ਆ। ਮੂਰਖ ਪੰਡਿਤ ਹਿਕਮਤ ਖੁੱਜਤ ਸੰਜੈ ਕਰੈ ਪਿਆਰ। ਪੰਡਿਤ ਦਾ ਅਰਥ ਹੈ ਵਿਦਵਾਨ। ਯਾਦ ਰੱਖਿਓ ਪੂਰੇ ਗੁਰੂ ਗ੍ਰੰਥ ਸਾਹਿਬ ਚ ਸਿਰਫ ਇੱਕ ਥਾਂ ਤੇ ਸ਼ਬਦ ਪੰਡਿਤ ਆਇਆ, ਨਹੀਂ ਤੇ ਸਾਰੀਆਂ ਥਾਵਾਂ ਤੇ ਪੰਡਿਤ ਹੀ ਆਇਆ ਹੈ। ਪੱਪੇ ਟਿੱਪੀ, ਡੱਡੇ ਸਿਹਾਰੀ ਤੇ ਤੱਤਾ, ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਚ ਹੈ ਬਚਨ ਮੈਂ ਪਾਠ ਕਰ ਰਿਹਾ ਸਾਂ। ਉੱਥੇ ਪੰਡਿਤ ਆਇਆ, ਨਹੀਂ ਤੇ ਇਹਦਾ ਪਾਠ ਪੰਡਿਤ ਉਚਾਰਨ ਕਰਨਾ, ਪੰਡਿਤ ਨਹੀਂ ਕਰਨਾ। ਮਹਾਰਾਜ ਸ਼ਬਦ ਵਰਤ ਰਹੇ ਆ ਕਿ ਮੂਰਖ ਪੰਡਿਤ, ਵਿਦਵਾਨ ਮੂਰਖ ਹੋ ਗਿਆ। ਹਿਕਮਤ ਖੁੱਜਤ, ਆਸਥਾ ਦੀ ਥਾਂ ਤੇ ਖੁਜਤਾਂ ਕਰਦਾ ਹੈ, ਤਰਕ ਕਰਦਾ ਪਿਆ, ਦਲੀਲਾਂ ਦੇ ਦੇ ਕੇ ਗੱਲਾਂ ਕੱਟ ਰਿਹਾ ਹੈ। ਮੂਰਖ ਪੰਡਿਤ ਹਿਕਮਤ ਖੁੱਜਤ ਸੰਜੈ, ਸੰਜੈ ਦਾ ਅਰਥ ਇਕੱਠੇ ਕਰ ਰਹੇ ਨੇ ਆਪਣੀਆਂ ਦਲੀਲਾਂ ਨਾਲ, ਆਪਣੀਆਂ ਖੁਜਤਾਂ ਨਾਲ। ਸੱਚਮੁੱਚ ਇਹ ਦੌਲਤ ਨੂੰ ਇਕੱਠੀ ਕਰਨ ਵਿੱਚ ਪਿਆਰ ਕਰ ਰਿਹਾ, मूर्ख पंडित हिकमत उज्जत संजय करें प्यार धर्मी धर्म करें गवावें धर्मी धर्म दे कर्म कर दे आ पर वो गवाच गया जी क्यों मंगे मोख द्वार पर आपां कहांगे मोख द्वार तो गलत नहीं मुक्ति दा दरवाजा लब रहा पर ए नहीं लब दे पाए वाहगुरु जी दा मिलाप हो वो मोख द्वारा लब रहा पर प्रभु ने इसे करके गुरबाणी ने मुक्ति दा कंसेप्ट भी सनातन मत नो वखरा दिता है गुरमुखो गुरमत विच मुक्ति मरण तो बाद असि कहने भी ए रब च लीन हो गया उंज गुरु ग्रंथ साहिब दी बाणी मुताबक जिउंदे जी रब विच लीन हुंदा है गुरु का सिख भगती करन वाला जिउंदे जी गुरु विच मिलदा वाहगुरु इस नूं सुणियो जिहड़े लीन होए उन्हां कहा भगत नामदेव जी ने उन्हां दा इक बचन है कहन लगे भी जिन्ने लोग ने इस करके भगती कर दिया मैनूं मुक्ति मिल जाए मुक्ति गुरमुखो डर नाल ते लालच नाल ठीक है भगती बहुत लोग करदे आ पर जिहड़ी प्रेम दी भगती ओह डर ते लालच तो बहुत उच्ची है आप कहोगे डर नाल क्यों इस करके डर लगता पिया जन्म मरण तो बाद किते आगे सड़ना पैना है मरण तो बाद आ कुछ भोगना पैना है ते लालच इस करके भगती करिए रब आ कुछ दे देगा एक लालच करके कर रहा है दूजा डरदा होया कर रहा है ते तीसरा है मरजीवड़ा जेड़ा ना दोजक तो डरदा है ना वो स्वर्ग दा तमा रखदा है इको गल कहिंदा है राज ना चाहू मुक्त ना चाहू मन प्रीत चरण कमला रे मैनू तेरे चरणा दी प्रीत चाहीदी हजूर सच्चे पातशाह जी ने जिहड़ा मुक्ति दा कंसैप्ट भी दिता भगत नामदेव जी ने कहा मुवे होए जो मुक्त जेओगे मुक्त ना जाने कोयला इन्हां नूं की पता मैं मुक्त हो गया पर जेड़े जिउंदे जी पहुंचे हुण जिन्नी बाणी है गुरमुखो मेरी फिर बेनती सुनियो मरण तो बाद ठीक है परमात्मा बख्शिश करे जिस तरह ओदी खेड वापरनी है सानू भी नहीं पता नानक एव ना जापी किथे जाए समाए पर गुरु ग्रंथ साहिब दी बाणी मुताबक बाणी दे रचनखारिया ने कहा कि असी रब विच अपेद हो गए कबीर साहिब दा बचन है अब तो जाए चढ़े सिंघासन अगला बचन है मिले है सारंग पानी राम कबीरा एक पै कै को ना सकै पछानी एक हो गए कबीर जी ते राम क्यों जल मैं जल आए खटाना त्यों ज्योति संग जो समाना गुर किरपा जे नरको कीनी ते ए जुगत पछानी नानक लीन भयो गोबिंद स्यों ज्यों पानी संग पानी मेरी बेनती जी ज्योंदे जी अभेदता इसे करके बाणी जेड़ा ज्योंदे जी प्रभु विच अभेद हो गया ओनू कहिंदी है कि जो प्राणी निस दिन भजै रूप राम ते जान हर जन हर अंतर नहीं नानक साची मान जे घट सिमरन राम को सो नर मुक्ता जान ते नर हर अंतर नहीं नानक साची मान मैं अर्ज करांगा जी इथे धर्मी धर्म करें गवावे धर्मियां ने धर्म दे कर्म कीते दान कीते पुन कीते सरावां बनाईयां खूल वाए कपड़े वंडे सब कुछ कीता उदो सब कुछ गवाच गया जदो रब मंगण दी थां मुक्तियां मंगण लग पवे मंगा मोख द्वार ते महाराज उस तो अगे कहिंदे आ कि जति सदावें जुगत ना जाने अपने आप नूं कहिंदे सी जति खां पर जीवन जिउण दी जुगत नहीं उहना जाणी कि किवें गृहस्थ निभाणा है जति सदावें जुगत ना जाने छड बहें घर बार घर भी छड़ दिता बार भी छड़ दिता अपने आप नूं सब तो निर्लेप कर लगे सुनो इस बेनती जति सदावें जुगत न जाने छड बहें घर बार सब को पूरा आपे होवे ए क्यों पिछला श्लोक लिया जी ए श्लोक दी फिर अगला श्लोक लड़ी च व्याख्या करेगा सब को पूरा आपे होवे एदा मतलब हर बंदा जे ज्ञानी नूं पुछो कहिंदा मेरे तो वध किसे नूं पता है ਉਹ ਵੀ ਕਹਿੰਦਾ ਮੈਂ ਪਹੁੰਚਿਆ ਵਾਂ ਮਹਾਰਾਜ ਕਹਿੰਦੇ ਆ ਜੇ ਤੁਸੀਂ ਢਾਡੀ ਨੂੰ ਪੁੱਛੋ ਵੀ ਕਹਿੰਦਾ ਮੈਂ ਪਹੁੰਚਿਆ ਹਾਂ ਜੇ ਕਵੀ ਨੂੰ ਪੁੱਛੋ ਕਹਿੰਦਾ ਮੈਂ ਵੀ ਪਹੁੰਚਿਆ ਹਾਂ ਜਿਹੜਾ ਦਾਨ ਪੁੱਤ ਧਰਮ ਕਮਾਉਂਦਾ ਉਹਨੂੰ ਪੁੱਛੋ ਕਹਿੰਦਾ ਮੈਂ ਵੀ ਪਹੁੰਚਿਆ ਹਾਂ ਜਤੀ ਨੂੰ ਪੁੱਛੋ ਕਹਿੰਦਾ ਗ੍ਰਿਸ਼ਤੀਆਂ ਦਾ ਤੇ ਹੈ ਹੀ ਕੇਵਲ ਚਿੱਕੜ, ਅਸੀਂ ਤਾਂ ਗ੍ਰਿਸ਼ਤੀ ਦੇ ਨੇੜੇ ਵੀ ਲੱਗਦੇ। ਮਹਾਰਾਜ ਕਹਿੰਦੇ ਨੇ ਆਪਣੇ ਆਪ ਵੀ ਸਾਰੇ ਹੀ ਪਹੁੰਚੇ ਨੇ ਤੇ ਆਪਣੇ ਆਪ ਨੂੰ ਨਿਮਰਤਾ ਚ ਘੱਟ ਕੋਈ ਕਵਾਨ ਨੂੰ ਤਿਆਰ ਹੀ ਨਹੀਂ। ਦੇਖੋ ਇਹਦੇ ਅਰਥ ਕਿਵੇਂ ਬਣਗੇ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਅੱਖ ਹੈ। ਤੇ ਮਹਾਰਾਜ ਕਹਿੰਦੇ ਪਤ ਪ੍ਰਵਾਣਾ, ਪ੍ਰਵਾਨ ਦਾ ਲਫ਼ਜ਼ੀ ਅਰਥ ਵੈਸੇ ਕਬੂਲ ਵੀ ਹੈ ਬਾਣੀ ਚ, ਉਂਝ ਪ੍ਰਵਾਨ ਦਾ ਲਫ਼ਜ਼ੀ ਅਰਥ ਜਿਹੜਾ ਵੱਟਾ ਵੀ ਆਇਆ ਹੈ। ਪੰਚ ਪ੍ਰਵਾਨ, ਪੰਚ ਪ੍ਰਧਾਨ, ਉਹਦਾ ਅਰਥ ਹੈ ਕਬੂਲ ਹੋਣਾ, ਸਵੀਕਾਰ ਹੋ ਜਾਣਾ, ਸਿਰੇ ਚੜ ਜਾਣਾ। ਅਮੁੱਲ ਤੁਲ ਅਮੁੱਲ ਪ੍ਰਵਾਨ, ਉੱਥੇ ਪ੍ਰਵਾਨ ਦਾ ਲਫ਼ਜ਼ੀ ਅਰਥ ਹੈ ਜੀ ਵੱਟਾ, ਜੀ ਤਕੜੀ ਚ ਪਾ ਕੇ ਤੋਲਿਆ ਜਾਣਾ ਹੈ। ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਅੱਖ ਹੈ। ਸਤਿਗੁਰੂ ਕਹਿੰਦੇ ਆ ਇਹ ਭੋਲੀ ਭਾਲੀ ਜਨਤਾ ਨੂੰ ਤੁਸੀਂ ਵਰਗ ਲਾ ਸਕਦੇ ਹੋ, ਅਸੀਂ ਪਹੁੰਚੇ ਹਾਂ। ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ। ਜਦੋਂ ਪਰਮਾਤਮਾ ਦੇ ਘਰ ਚ ਪਤ ਦਾ ਵੱਟਾ ਪਾ ਕੇ ਤੇਰੇ ਕਰਮ ਤੋਲੇ ਜਾਣਗੇ, ਪਤਾ ਤਾਂ ਉੱਥੇ ਲੱਗੇਗਾ ਪੂਰਾ ਕਿਹੜਾ ਹੈ ਤੇ ਅਧੂਰਾ ਕਿਹੜਾ। ਹੁਣ ਅਗਲੀ ਬੇਨਤੀ ਸੁਣੋ, ਅੱਗੇ ਹੈ ਮਹੱਲਾ ਪਹਿਲਾ। ਵਧੀ ਸੁਵਜਗ ਨਾਨਕਾ ਸੱਚਾ ਵੇਖੈ ਸੋਏ। ਇਹਦਾ ਮਤਲਬ ਜੋ ਕੁਝ ਮੈਂ ਬਿਰਤੀ ਗਿਆਨ ਵੰਡਦਿਆਂ ਧਾਰਨ ਕੀਤੀ, ਇਸ ਨੁਕਤੇ ਨੂੰ ਬਹੁਤ ਬਰੀਕੀ ਨਾਲ ਬੇਨਤੀ ਸੁਣਿਓ, ਮੈਂ ਜਦੀ ਇਹਦੀ ਵਿਆਖਿਆ ਕਰਨੀ। ਕਰਮ ਪਵਿੱਤਰ ਨੇ ਜੋ ਤੂੰ ਅੰਦਰ ਧਾਰਨ ਕੀਤਾ, ਮੈਂ ਅਰਜ਼ ਕੀਤੀ ਪ੍ਰੋਫੈਸਰ ਸਾਹਿਬ ਸਿੰਘ ਹੁਣਾ ਤਕਰੀਬਨ ਕਾਫੀ ਵਿਦਵਾਨਾਂ ਨੇ ਜਿਹੜੇ ਅਰਥ ਨੇ ਨਾ ਜੀ ਇਹੀ ਕੀਤੇ ਨੇ, ਰੱਬ ਨੇ ਜਿਹੜੀ ਮਰਿਆਦਾ ਸੰਸਾਰ ਦੀ ਬੰਨੀ ਉਹ ਪ੍ਰਗਟ ਹੋਵੇਗੀ। ਪ੍ਰਿੰਸੀਪਲ ਤੇਜਾ ਸਿੰਘ ਜੀ ਬੇਨਤੀ ਹੈ, ਗਿਆਨੀ ਭਗਤ ਸਿੰਘ ਜੀ ਖੀਰਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਈਵਨ ਕਿ ਪੁਰਾਤਨਿਕ ਟੀਕਾ ਵੀ ਮੈਨੂੰ ਮਿਲਿਆ ਉਹਦੇ ਵਿੱਚ ਇਹਦੇ ਅਰਥ ਪਿਛਲੇ ਸ਼ਲੋਕ ਨਾਲ ਮਿਲਾ ਕੇ ਕੀਤੇ ਨੇ ਕਿ ਭਾਈ ਸੱਜਣੋ ਤੁਸੀਂ ਬਾਹਰ ਮੁਖੀ ਕਰਮਾਂ ਨਾਲ ਕੁਝ ਹੋਰ ਪ੍ਰਗਟ ਕਰਦੇ ਹੋ, ਪਰ ਜੋ ਕੁਝ ਤੁਸੀਂ ਅੰਦਰ ਭਾਵਨੀ ਧਾਰਨ ਕੀਤੀ ਹੈ ਨਾ ਕਰਮ ਕਰਦਿਆਂ, ਯਾਦ ਰੱਖਿਓ ਇੱਕ ਦਿਨ ਉਸ ਭਾਵਨੀ ਨੂੰ ਰੱਬ ਨੇ ਪ੍ਰਗਟ ਕਰਨਾ ਹੀ ਕਰਨਾ। ਵਧੀ ਸੋ ਵਜਗ ਨਾਨਕਾ, ਇਹਦਾ ਅਰਥ ਫਿਰ ਸੁਣਿਓ, ਜੋ ਕਰਮ ਕਰਦਿਆਂ ਮੇਰੀ ਭਾਵਨਾ ਸੀ, ਭਾਵੇਂ ਢਾਡੀ ਖਾਂ ਭਾਵੇਂ ਗਿਆਨੀ ਖਾਂ, ਹਾਲਾਂਕਿ ਉਸ ਵਕਤ ਗਿਆਨਵਾਨ ਸ਼ਬਦ ਇਹ ਇਕੱਲਾ ਗੁਰਦੁਆਰੇ ਲਈ ਨਹੀਂ ਜੀ, ਕਿਸੇ ਵੀ ਧਰਮ ਦਾ ਬੰਦਾ ਗਿਆਨੀ, ਗਿਆਨੀ ਹੈ, ਢਾਡੀ ਹੈ, ਵਿਦਵਾਨ ਹੈ, ਸੂਰਮਾ ਹੈ, ਧਰਮੀ ਹੈ, ਪਰਮਾਤਮਾ ਸਾਡੇ ਕਰਮਾਂ ਦੇ ਨਾਲ ਨਾਲ ਸਾਡੀ ਨੀਯਤ ਨੂੰ ਦੇਖਦਾ ਪਿਆ। ਇਸ ਬੰਦੇ ਦੇ ਅੰਦਰ ਦੀ ਨੀਯਤ ਕੀ, ਜੋ ਅੰਦਰ ਭਾਵਨੀ ਧਾਰਨ ਕੀਤੀ ਹੈ ਉਹ ਪ੍ਰਗਟ ਹੋਵੇਗੀ। ਵਧੀ ਸੋ ਵਜਗ, ਉਹ ਪ੍ਰਗਟ ਹੋਵੇਗੀ। ਵਜਗ ਦਾ ਅਰਥ ਮੈਂ ਕੀਤਾ ਪ੍ਰਗਟ ਹੋਣਾ, ਪ੍ਰਚਾਰਨ। ਸੱਚਾ ਵੇਖੈ ਸੋਏ, ਇਹ ਬੰਦਿਆ ਕਿਉਂ ਪ੍ਰਗਟ ਹੋਵੇਗੀ, ਤੇਰੇ ਬਾਹਰ ਮੁਖੀ ਐਕਸ਼ਨ ਨੂੰ ਕੇਵਲ ਅੱਖਾਂ ਨਾਲ ਦੇਖ ਸਕਦੇ ਨੇ ਲੋਕ, ਪਰ ਸੱਚਾ ਵੇਖੈ ਸੋਏ, ਸੱਚਾ ਤਾਂ ਤੇਰੇ ਅੰਦਰ ਦੀ ਬਿਰਤੀ ਦੇਖਦਾ ਪਿਆ, ਤੂੰ ਅੰਦਰੋਂ ਕੀ ਕਰਨਾ ਪਿਆ। ਇੱਥੇ ਸ਼ਬਦ ਮਹਾਰਾਜ ਨੇ ਵਰਤਿਆ ਜੀ ਸੱਚਾ ਵੇਖੈ ਸੋਏ, ਸੱਚਾ ਜਿਹੜਾ ਉਹ ਵੇਖਦਾ ਪਿਆ। ਫਿਰ ਅਗਲੀ ਤੋਕੀ ਨੂੰ ਹੋਰ ਕਲੀਅਰ ਕਰ ਦਈਏ ਕਿ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਯਤਨ ਸਭ ਨੇ ਕੀਤੇ, ਜ਼ੋਰ ਸਭ ਨੇ ਲਾਇਆ, ਹਕੀਕਤ ਵੇ ਸਾਡੀ ਤਾਕਤ, ਸਾਡੀ ਛਾਲ, ਸਾਡਾ ਜ਼ੋਰ ਕੁਛ ਵੀ ਨਹੀਂ ਕਰ ਸਕਦਾ ਹੋਣਾ ਉਹ ਕੁਝ ਜੋ ਕੁਝ ਰੱਬ ਨੂੰ ਪਾਉਂਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। 0007
2: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लेण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट नॉर्थ ईस्ट कैलगरी

ਆਪਾਂ ਨੂੰ ਮਾਣ ਇਸ ਗੱਲ ਦਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਮੰਦਰਾਂ ਵਿੱਚ ਪੁਜਾਰੀਆਂ ਨੇ ਵੀ ਪੂਜਿਆ ਤੇ ਮੱਕੇ ਵਿੱਚ ਮੌਲਵੀਆਂ ਨੇ ਪੂਜਿਆ। ਸਭ ਤੋਂ ਵੱਡੀ ਗੱਲ 300-300 ਸਾਲ ਦੀ ਉਮਰ ਦੇ ਜੋਗੀ ਜਿਨ੍ਹਾਂ ਕੋਲ ਇੰਨੀਆਂ ਕਰਾਮਾਤਾਂ ਹੋਣ, ਰਿਧੀਆਂ ਸਿੱਧੀਆਂ ਹੋਣ ਕਿ ਉਹ ਜੋਗੀ ਔਖ ਦੀਆਂ ਮੰਤਰ ਤੰਤਰ ਪੜ ਕੇ ਆਪਣਾ ਸਰੀਰ ਬਦਲ ਲੈਂਦੇ ਹੋਣ। ਭਾਈ ਗੁਰਦਾਸ ਸਾਹਿਬ ਲਿਖਦੇ ਇੰਨੀ ਵੱਡੀ ਕਰਾਮਾਤ ਕਿ ਸਿੱਧ ਜੋਗੀ ਮੰਤਰ ਪੜ੍ਹਦੇ ਨੇ ਤੇ ਸਰੀਰ ਬਦਲ ਲੈਂਦੇ, ਉਹਨਾਂ ਕੋਲ ਇੰਨੀਆਂ ਰਿਧੀਆਂ ਸਿੱਧੀਆਂ, 300-300 ਸਾਲ ਦੀ ਉਮਰ ਪ੍ਰਾਣਾ ਜਮ ਯੁਗਤ ਨਾਲ ਵਧਾਈ। ਪਰ ਜਿੱਦਣ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੀਦਾਰ ਕੀਤੇ ਉਦਣ 300-300 ਸਾਲ ਦੀ ਉਮਰ ਦੇ ਜੋਗੀ ਵੀ ਇਹ ਗੱਲ ਕਹਿਣੋ ਨਾ ਰਹਿ ਸਕੇ। ਉਹਨਾਂ ਹੱਥ ਜੋੜ ਕੇ ਕਿਹਾ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਸਿੱਧ ਬੋਲਣ ਸ਼ੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਕਹਿੰਦੇ ਹੇ ਬਾਬਾ ਤੂੰ ਕਲਯੁਗ ਦਾ ਵੱਡਾ ਪੁਰਖ ਹੈ, ਹੇ ਗੁਰੂ ਨਾਨਕ ਤੂੰ ਕਲਯੁਗ ਵਿੱਚ ਸਭ ਤੋਂ ਵੱਡਾ ਪੁਰਖ ਪ੍ਰਗਟ ਹੋਇਆ, ਗੁਰੂ ਨਾਨਕ ਤੇਰੀ ਕਮਾਈ ਧੰਨ ਹੈ। ਸਾਧ ਸੰਗਤ ਤੋਂ ਪਤਾ ਕਿਉਂ ਕਹਿੰਦੇ? ਕਿਉਂਕਿ ਉਹਨਾਂ ਪਹਿਲਾਂ ਕਰਾਮਾਤਾਂ ਅਜਮਾਈਆਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਔਰ ਮੇਲੇ ਵਿੱਚ ਜੁੜੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਅਚਲ ਬਟਾਲੇ ਸ਼ਿਵਰਾਤਰੀ ਦੇ ਮੇਲੇ ਵਿੱਚ ਸਿੱਧ ਜੋਗੀ ਭੰਗਰਨਾਥ ਚੰਗਰਨਾਥ ਵਰਗੇ ਸਰੀਰ ਬਦਲ ਕੇ ਕਦੇ ਸੱਪ ਬਣ ਜਾਣ, ਕਦੇ ਉੱਡਣੇ ਸੱਪ ਦੇ ਨਾਲ ਨਾਲ ਸ਼ੇਰ ਬਣ, ਤਾਂ ਸਾਧ ਸੰਗਤ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖਿਆ ਇਹ ਮੇਲੇ ਵਿੱਚ ਲੋਕਾਂ ਨੂੰ ਡਰਾਉਣਾ ਚਾਹੁੰਦੇ, ਕਿਉਂਕਿ ਉਹਨਾਂ ਕੋਲ ਜਿਹੜੀਆਂ ਕਰਾਮਾਤਾਂ ਸਨ ਉਹ ਲੋਕਾਂ ਨੂੰ ਭੈਭੀਤ ਕਰਕੇ ਆਪਣੀ ਪੂਜਾ ਕਰਾਉਂਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਲੋਕ ਡਰ ਗਏ ਔਰ ਪਾਤਸ਼ਾਹ ਨੇ ਫਿਰ ਸਮੁੱਚੀ ਲੋਕਾਈ ਮੇਲੇ ਵਿੱਚ ਜੁੜੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਕਿਹਾ, ਇਹਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ, ਆਓ ਮੈਂ ਤੁਹਾਨੂੰ ਉਸ ਨਾਲ ਜੋੜਾਂ ਜਿਹਦੇ ਨਾਲ ਜੁੜਨ ਤੋਂ ਬਾਅਦ ਦੁਨੀਆਂ ਦਾ ਭੈ ਮੁੱਕ ਜਾਂਦਾ ਹੈ, ਉਹ ਨਿਰਭਉ ਨਾਲ ਜੁੜਨ ਤੋਂ ਬਾਅਦ ਤਾਂ ਮੌਤ ਦਾ ਡਰ ਵੀ ਖਤਮ ਹੋ ਜਾਂਦਾ ਹੈ। ਹਜ਼ੂਰ ਨੇ ਕਿਹਾ ਆਓ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਸਮੁੱਚੇ ਮੇਲੇ ਵਿੱਚ ਪਾਤਸ਼ਾਹ ਨੇ ਕਿਹਾ ਜਿਸ ਨੂੰ ਡਰ ਲੱਗਦਾ ਉਹ ਉੱਚੀ

ਜਦੋਂ ਪੂਰੇ ਮੇਲੇ ਵਿੱਚ ਲੋਕਾਂ ਨੂੰ ਕਿਹਾ ਨਾ ਇੱਕ ਓਅੰਕਾਰ ਸਤਿਨਾਮ, ਲੋਕਾਂ ਨੂੰ ਡਰ ਲੱਗਣਾ ਹਟ ਗਿਆ। ਸਭ ਲੋਕ ਮੇਲੇ ਵਿੱਚ ਨਿਰਭਉ ਹੋ ਗਏ। ਉਹ ਸਿੱਧ ਜੋਗੀਆਂ ਦੀਆਂ ਕਰਾਮਾਤਾਂ ਤੋਂ ਡਰਨਾ ਲੱਗਿਆ। ਕੁਝ ਮਿੰਟਾਂ ਵਿੱਚ ਅਵਕਤ ਮੰਤਰ ਤੰਤਰ ਚੜ ਪਏ ਤੇ ਸਿੱਧ ਜੋਗੀ ਹੱਥ ਜੋੜ ਕੇ ਖਲੋ ਗਏ, ਗੁਰੂ ਨਾਨਕ ਸਾਹਿਬ ਤੂੰ ਕਲਯੁਗ ਦਾ ਵੱਡਾ ਪੁਰਖ ਹੈ, ਨਾ ਤੂੰ ਆਪ ਡਰਿਆ ਨਾ ਇਹਨਾਂ ਲੋਕਾਂ ਨੂੰ ਡਰਨ ਦਿੱਤਾ, ਬਾਬਾ ਤੇਰੇ ਕੋਲ ਕਿਹੜੀ ਕਰਾਮਾਤ ਹੈ? ਹੇ ਗੁਰੂ ਨਾਨਕ ਤੇਰੇ ਕੋਲ ਕੋਈ ਕਰਾਮਾਤ ਹੈ? ਨਾ ਤੂੰ ਖੁਦ ਡਰਿਆ ਨਾ ਲੋਕ ਡਰਨ ਦਿੱਤੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਹਾਂ ਮੇਰੇ ਕੋਲ ਕਰਾਮਾਤ ਹੈ, ਪਰ ਕਰਾਮਾਤ ਤੁਹਾਡੇ ਵਰਗੀ ਨਹੀਂ ਕਿ ਲੋਕਾਂ ਨੂੰ ਡਰਾ ਕੇ ਪੂਜਾ ਕਰਨੀ ਹੈ। ਸਤਿਗੁਰਾਂ ਕਿਹਾ ਇੱਕੋ ਹੀ ਕਰਾਮਾਤ ਹੈ। ਉਹਨੂੰ ਪਾਤਸ਼ਾਹ ਨੇ ਕਿਹਾ ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ, ਮੇਰੇ ਕੋਲ ਬਾਣੀ ਤੇ ਸੰਗਤ ਤੋਂ ਬਗੈਰ ਹੋਰ ਕੋਈ ਕਰਾਮਾਤ, ਅਕਾਲ ਪੁਰਖ ਦੀ ਬਾਣੀ ਹੀ ਕਰਾਮਾਤ ਹੈ, ਔਰ ਅਕਾਲ ਪੁਰਖ ਇੱਕ ਦੀ ਉਸਤ ਕਰਨ ਵਾਲੀ ਸੰਗਤ ਵੀ ਕਰਾਮਾਤ। ਸਾਧ ਸੰਗਤ, ਸੰਗਤ ਉਹ ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹਿਣਗੇ ਕਿ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ, ਜਿਨ੍ਹਾਂ ਦੀ ਸੁਰਤ ਇੱਕ ਨਾਲ ਜੁੜੀ ਹੋਵੇ ਉਹ ਸਤ ਸੰਗਤ ਹੈ। ਔਰ ਸਾਧ ਸੰਗਤ, ਸਤਿਗੁਰਾਂ ਕਿਹਾ ਬਾਣੀ ਤੇ ਸੰਗਤ ਤੋਂ ਬਗੈਰ ਦੂਜੀ ਹੋਰ ਕੋਈ ਓਟ ਨਹੀਂ, ਬਾਣੀ ਹੀ ਕਲਯੁਗ ਦੇ ਅੰਦਰ ਕਰਾਮਾਤ ਹੈ। ਹੁਣ ਤੁਸੀਂ ਧਿਆਨ ਨਾਲ ਸੁਣਿਆ ਬਾਣੀ ਕਰਾਮਾਤ ਕਿੰਨੀ। ਸਤਿਗੁਰ ਜੀ ਦੀ ਇੱਕ ਪੰਕਤੀ ਬੜੀ ਮਕਬੂਲ ਹੋਈ ਹੈ, ਤਕਰੀਬਨ ਸਕੂਲਾਂ ਦੀਆਂ ਕੰਧਾਂ ਉੱਤੇ ਲਿਖੀ ਗਈ, ਮਾਫ ਕਰਿਓ ਲਿਖਿਆ ਜ਼ਰੂਰ ਹੈ, ਕਮਾਇਆ 1% ਵੀ ਨਹੀਂ। ਜਿਸ ਜਿਸ ਨੇ ਕਮਾਇਆ ਉਹਨੂੰ ਬਾਣੀ ਦੀ ਤਾਕਤ ਦਾ ਵੀ ਪਤਾ ਲੱਗਾ। ਹਜ਼ੂਰ ਦੀ ਬਾਣੀ ਤੁਸੀਂ ਪੜ੍ਹਦੇ ਹੋ, ਗੁਰਬਾਣੀ ਇਸ ਜਗ ਮੈਂ ਚੰਨਣ ਕਰਮ ਵਸੈ ਮਨ ਆਏ, ਗੁਰੂ ਦੀ ਬਾਣੀ ਇਸ ਜਗਤ ਵਿੱਚ ਚਾਨਣ ਸੀ, ਜਿਨ੍ਹਾਂ ਦੇ ਭਾਗ ਜਗ ਕੇ ਉਹਨਾਂ ਦੇ ਮਨ ਵਿੱਚ ਬਾਣੀ ਵਸ, ਉਸ ਚਾਨਣ ਵਿੱਚ ਫਿਰ ਚੋਟ ਨਹੀਂ ਵੱਜੀ। ਚਾਨਣ ਦਾ ਅਰਥ ਇਹ ਹੁੰਦਾ ਜਿੱਥੇ ਰੋਸ਼ਨੀ ਵਿੱਚ ਬੰਦਾ ਨਿਰਭਉ ਹੋ ਕੇ ਤੁਰਦਾ, ਹਨੇਰੇ ਵਿੱਚ ਡਰ ਲੱਗਦਾ, ਚਾਨਣ ਵਿੱਚ ਕੋਈ ਡਰ ਨਹੀਂ। ਇਸ ਲਈ ਹਨੇਰੇ ਵਿੱਚ ਤੁਰਨ ਲੱਗਿਆ ਬੰਦਾ ਕਿਸੇ ਰੋਸ਼ਨੀ ਦਾ ਪ੍ਰਬੰਧ ਕਰਦਾ। ਦੂਜੀ ਗੱਲ, ਸਾਧ ਸੰਗਤ ਆਪਣਾ ਹੀ ਘਰ ਬਣਾਇਆ ਹੁੰਦਾ, ਆਪੇ ਹੀ ਆਪਾਂ ਘਰ ਕਿਚਨ ਕਮਰੇ ਸਭ ਤਿਆਰ ਕੀਤੇ, ਘਰ ਵਿੱਚ ਰੱਖੇ ਸਮਾਨ ਆਪ ਹੀ ਰੱਖੇ ਨੇ, ਪਰ ਜਦੋਂ ਉਸ ਘਰ ਵਿੱਚ ਰਹਿਣ ਵਾਲੇ ਉਸ ਕੋਠੀ ਵਿੱਚ ਲਾਈਟ ਚਲੀ ਜਾਏ, ਹਨੇਰੇ ਵਿੱਚ ਆਪਣੇ ਘਰ ਵਿੱਚ ਵੀ ਬੰਦੇ ਨੂੰ ਚੋਟ ਲੱਗ ਜਾਂਦੀ, ਹਨੇਰੇ ਵਿੱਚ ਆਪਣਾ ਸਮਾਨ ਰੱਖਿਆ ਵੀ ਨਹੀਂ ਲੱਭਦਾ, ਆਪਣੇ ਘਰ ਵਿੱਚ ਵੀ ਹਨੇਰੇ ਵਿੱਚ ਚੋਟ ਵੱਜਦੀ ਹੈ, ਹਨੇਰੇ ਵਿੱਚ ਆਪਣੇ ਘਰ ਵਿੱਚ ਵੀ ਠੋਕਰਾਂ ਵੱਜ ਜਾਂਦੀਆਂ ਨੇ। ਇਸ ਲਈ ਚਾਨਣ ਵਿੱਚ ਬੰਦੇ ਨੂੰ ਬਾਹਰ ਵੀ ਠੋਕਰ ਨਹੀਂ ਵੱਜਦੀ। ਪਾਤਸ਼ਾਹ ਨੇ ਕਿਹਾ ਗੁਰਬਾਣੀ ਚਾਨਣ ਹੈ, ਜਿਹੜੇ ਲੋਕ ਗੁਰੂ ਦੀ ਬਾਣੀ ਦੇ ਚਾਨਣ ਤੋਂ ਦੂਰ ਚਲੇ ਗਏ ਉਹਨਾਂ ਨੂੰ ਹਨੇਰੇ ਵਿੱਚ ਡਰ ਵੀ ਲੱਗਾ, ਉਹ ਬੰਦੇ ਵਹਿਮ ਭਰਮਾਂ ਦੀਆਂ ਠੋਕਰਾਂ ਵੀ ਖਾਂਦੇ ਰਹੇ, ਇਸ ਤਰ੍ਹਾਂ ਉਹਨਾਂ ਬੰਦਿਆਂ ਨੇ ਲੋਕ ਤੇ ਪਰਲੋਕ ਗਵਾ ਲਿਆ। ਸੋ ਬਾਣੀ ਸਾਡੇ ਵਾਸਤੇ ਚਾਨਣ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਕਲਯੁਗ ਦੇ ਅੰਦਰ ਚਾਨਣ ਵੰਡਣ ਆਏ। ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਕੰਪੀਟੀਟਰ ਬਣ ਕੇ ਨਹੀਂ ਆਏ ਵੀ ਕਿਸੇ ਨਾਲ ਕੰਪੀਟੀਸ਼ਨ ਕਰਨ। ਧਰਮ ਚੱਲਦੇ ਨੇ ਆਪਾਂ ਵੀ ਧਰਮ ਤੋਰਨਾ, ਫਲਾਨਾ ਮਤ ਚੱਲਦਾ ਮੈਂ ਵੀ ਕੋਈ ਮਤ ਚਲਾਉਣਾ, ਨਹੀਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਧਰਤੀ ਤੇ ਮਤ ਤੋਰਨ ਨਹੀਂ ਸਨ ਆਏ, ਪਾਤਸ਼ਾਹ ਧਰਮ ਦਾ ਵਿਸਥਾਰ ਕਰਨ ਵਾਸਤੇ ਆਏ। ਉਹ ਧਰਮ, ਉਹਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਉਸ ਮਤ ਦਾ ਨਾਮ ਭਾਈ ਗੁਰਦਾਸ ਸਾਹਿਬ ਨੇ ਰੱਖਿਆ ਨਿਰਮਲ ਪੰਥ। ਭਾਈ ਗੁਰਦਾਸ ਜੀ ਨੇ ਕਿਹਾ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸ ਨਿਰਮਲ ਪੰਥ ਵਿੱਚ ਮੁਸਲਮਾਨ ਵੀ ਆਏ, ਉਸ ਨਿਰਮਲ ਪੰਥ ਵਿੱਚ ਹਿੰਦੂ ਵੀ ਆਏ, ਉਸ ਨਿਰਮਲ ਪੰਥ ਵਿੱਚ ਕਲਯੁਗੀ ਪਾਂਡੇ ਵਰਗੇ ਵੀ। ਕਿਸੇ ਬੰਦੇ ਦਾ ਧਰਮ ਨਹੀਂ ਤਬਦੀਲ ਕੀਤਾ, ਉਹਨਾਂ ਨੂੰ ਇੱਕੋ ਗੱਲ ਕਹੀ, ਰਹੋ ਤੁਸੀਂ ਹਿੰਦੂ ਪਰ ਸੱਜਣੋ ਧਰਮ ਸੱਚਾ ਧਾਰਨ ਕਰੋ, ਲੋਕਾਂ ਨਾਲ ਧੋਖਾ ਤੇ ਫਰੌਡ ਨਾ ਕਰੋ। ਇਹ ਮੁਸਲਮਾਨ ਤੇਰੇ ਧਰਮ ਵਿੱਚ ਕੋਈ ਡਿਫੈਕਟ ਨਹੀਂ, ਪੰਜ ਵਕਤ ਦੀਆਂ ਨਵਾਜ਼ਾਂ ਪੜ੍ਹਨੇ ਪਰੀ ਚੱਲ, 40 ਦਿਨ ਰੋਜੇ ਰੱਖਦੇ ਰੱਜ ਰੱਖਣ ਵਾਲਿਆ, ਫਿਰ ਤੂੰ ਕਾਬੇ ਤੇ ਮੱਕੇ ਜਾਂਦੇ ਯਾਰਤ ਕਰਨ ਵਾਸਤੇ, ਉੱਥੇ ਮੱਕੇ ਦੀ ਯਾਰਤ ਕਰ, ਹੱਜ ਗੁਜ਼ਾਰ ਹਾਜੀ ਹੈ, ਪਰ ਖੁਦਾ ਨੂੰ ਮਿਲਣੇ ਫਿਰ ਤੇਰਾ ਦਿਲ ਮੋਮ ਵਰਗਾ ਨਰਮ ਹੋਣਾ ਚਾਹੀਦਾ। ਜੇ ਤੇਰੇ ਦਿਲ ਵਿੱਚ ਦਇਆ ਨਹੀਂ ਤੈਨੂੰ ਧਰਮੀ ਅਖਵਾਉਣ ਦਾ ਕੋਈ ਹੱਕ ਨਹੀਂ। ਪਾਤਸ਼ਾਹ ਨੇ ਸਿਰਫ ਧਰਮ ਦਾ ਵਿਸਥਾਰ ਕੀਤਾ, ਕਿਸੇ ਦੇ ਧਰਮ ਦੀ ਨਿੰਦਿਆ ਜਾਂ ਕੰਡੈਮ ਨਹੀਂ ਕੀਤਾ ਕਿਸੇ ਧਰਮ। ਇੱਕ ਚੀਜ਼ ਹੋਰ ਧਿਆਨ ਨਾਲ ਸਮਝੋ, ਜਿੱਥੇ ਮਹਾਰਾਜ ਤੀਰਥਾਂ ਤੇ ਗਏ ਕਿਸੇ ਹਿੰਦੂਆਂ ਦੇ ਤੀਰਥ ਦੀ ਨਿੰਦਿਆ ਨਹੀਂ ਕੀਤੀ, ਬਿਲਕੁਲ ਇਹ ਗੱਲ ਨਹੀਂ ਕਹੀ ਕਿ ਗੰਗਾ ਤੇ ਨਹਾਉਣਾ ਕਰਮ ਕਾਂਡ ਹੈ, ਗੰਗਾ ਤੇ ਇਸ਼ਨਾਨ ਕਰਨ ਵਾਲਿਓ ਤੁਸੀਂ ਕਰਮ ਕਾਂਡੀ ਹੋ। ਪਾਤਸ਼ਾਹ ਨੇ ਕਿਹਾ ਨਹੀਂ, ਗੰਗਾ ਤੇ ਇਸ਼ਨਾਨ ਕਰਨ ਵਾਲਿਆ
ਉਨੀ ਦੇਰ ਗੰਗਾ ਤੇ ਇਸ਼ਨਾਨ ਕਰੀ ਚੱਲ, ਜਿੰਨੀ ਦੇਰ ਗੰਗਾ ਦੇ ਜਲ ਵਰਗਾ ਤੇਰਾ ਹਿਰਦਾ ਪਵਿੱਤਰ ਨਹੀਂ ਹੋ ਜਾਂਦਾ, ਜੇ ਤੇਰੇ ਮਨ ਹਿਰਦੇ ਵਿੱਚ ਕਪਟ ਹੈ ਫਿਰ ਗੰਗਾ ਤੇ ਨਹਾਉਣਾ ਕਰਮ ਕਾਂਡ। ਫਿਰ ਤੇ ਇਸ ਤਰ੍ਹਾਂ ਹੈ ਜਿਵੇਂ ਉਸ ਪਾਣੀ ਵਿੱਚ ਡੱਡੀਆਂ ਤੇ ਮੱਛੀਆਂ ਰਹਿੰਦੀਆਂ, ਨਾ ਉਹ ਪਾਣੀ ਵਿੱਚ ਰਹਿਣ ਵਾਲਾ ਡੱਡੂ ਮੁਕਤ ਹੋਇਆ, ਨਾ ਨਹਾਉਣ ਵਾਲਿਆ ਤੂੰ ਮੁਕਤ ਹੋਇਆ। ਸਾਧ ਸੰਗਤ ਉੱਥੇ ਤੀਰਥ ਕੰਡੈਮ ਨਹੀਂ ਕੀਤੇ, ਇੰਨੀ ਗੱਲ ਕਈ ਤੀਰਥਾਂ ਤੇ ਜਾਣ ਵਾਲਿਆਂ ਨੀਅਤ ਸ਼ੁੱਧ ਕਰ। ਜਿੱਦਣ ਤੀਰਥਾਂ ਤੇ ਨਾਤਿਆਂ ਨੀਅਤ ਸ਼ੁੱਧ ਹੋ ਗਈ, ਉਦਣ ਘਰ ਬੈਠਿਆਂ ਵੀ ਰੱਬ ਮਿਲ ਜਾਏ। ਜੇ ਨੀਅਤ ਸ਼ੁੱਧ ਨਹੀਂ ਫਿਰ ਜਿੱਡੇ ਵਰਦੀ ਮਰਦੀ ਤੀਰਥ ਤੇ ਚਲੇ ਜਾਓ। ਤੀਰਥ ਕਿੰਨਾ ਵੀ ਵੱਡਾ ਹੋਵੇ, ਉੱਥੇ ਜਾ ਕੇ ਨੀਅਤ ਸ਼ੁੱਧ ਨਹੀਂ ਤੇ ਉਸ ਤੀਰਥ ਨਾਲ ਤੇਰਾ ਕੁਝ ਨਹੀਂ ਸਰਦਾ। ਪਾਤਸ਼ਾਹ ਨੇ ਕਿਹਾ ਗੰਗਾ ਤੇ ਇਸ਼ਨਾਨ ਕਰ, ਪਰ ਹਿਰਦਾ ਪਵਿੱਤਰ ਰੱਖ, ਦਿਲ ਵਿੱਚ ਕਪਟ ਨਹੀਂ ਹੋਣਾ ਚਾਹੀਦਾ। ਜੇ ਤੇਰੇ ਦਿਲ ਵਿੱਚ ਖੋਟ ਹੈ ਫਿਰ ਹਜ਼ੂਰ ਨੇ ਕਿਹਾ ਤੇਰੀ ਹਾਲਤ ਡੱਡੂਆਂ ਵਾਲੀ। ਉਸੇ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ

ਨੀਅਤ ਵਿੱਚ ਖੋਟ ਹੈ, ਪਾਪ ਤੇ ਹੋਰ ਚੜਾ ਕੇ ਲੈ। ਫਿਰ ਤੇਰਾ ਨਹਾਉਣਾ ਇਸ ਤਰ੍ਹਾਂ ਹੈ ਜਿਵੇਂ ਜਲ ਕੇ ਮੱਜਣ ਜੇ ਗੱਤ ਹੋਵੇ, ਨਿਤ ਨਿਤ ਮੇਂਡੂ ਕੋ ਨਹਾਵੇ। ਮੇਂਡੂ ਕਹਿੰਦੇ ਡੱਡੂ ਤਾਂ ਸਾਧ ਸੰਗਤ ਆਪਾਂ ਗੁਰਬਾਣੀ ਦੀਆਂ ਦਲੀਲਾਂ ਦੇ ਕੇ ਜੇ ਹਿੰਦੂਆਂ ਦੇ ਤੀਰਥ ਕੰਡੈਮ ਕਰਨ ਲੱਗ ਪਏ, ਕੱਲ ਨੂੰ ਤੁਹਾਡੇ ਉੱਤੇ ਸਵਾਲ ਖੜਾ ਹੋਏਗਾ ਜੇ ਸਾਡੇ ਗੰਗਾ ਦੇ ਪਾਣੀ ਵਿੱਚ ਡੱਡੂ ਤੇ ਮੱਛੀਆਂ ਦੀ ਗੱਲ ਕਿਸੇ ਇਸ਼ਨਾਨ ਕਰਨ ਵਾਲੇ ਨਾਲ ਤੁਲਨਾ ਕੀਤੀ। ਤੁਹਾਨੂੰ ਸਵਾਲ ਕਰਕੇ ਕਹਿਣਗੇ ਤੁਹਾਡੇ ਹਰਿਮੰਦਰ ਦੇ ਸਰੋਵਰ ਵਿੱਚ ਵੀ ਤੇ ਮੱਛੀ, ਫਿਰ ਤੁਹਾਡਾ ਨਹਾਣਾ ਵੀ ਕਰਮ ਕਾਂਡ। ਇਹ ਗੱਲ ਸੱਚ ਹੈ, ਬਾਣੀ ਕਿਸੇ ਦਾ ਲਿਹਾਜ਼ ਨਹੀਂ ਕਰੇਗੀ। ਪਾਤਸ਼ਾਹ ਨੇ ਕਿਹਾ ਤੀਰਥ ਤੇ ਜਾਣਾ, ਨੀਅਤ ਸ਼ੁੱਧ ਰੱਖ। ਤੀਰਥ ਤੇ ਗਏ, ਨਜ਼ਰ ਸ਼ੁੱਧ ਰੱਖ। ਜੇ ਤੇਰੀ ਨਜ਼ਰ ਤੇ ਨੀਅਤ ਵਿੱਚ ਕਪਟ ਹੈ, ਤੈਨੂੰ ਰੱਬ ਕਿਤੇ ਨਹੀਂ ਮਿਲੇਗਾ। ਉਹ ਸੱਜਣਾ ਤੀਰਥਾਂ ਤੇ ਜਾ ਕੇ ਨੀਅਤ ਸ਼ੁੱਧ ਨਹੀਂ ਹੋਏਗੀ, ਹੋਰ ਫਿਰ ਕਿੱਥੇ ਹੋਏਗੀ? ਜੇ ਨੀਅਤ ਤੀਰਥ ਤੇ ਸ਼ੁੱਧ ਹੋ ਜਾਏ, ਇੱਕ ਦਿਨ ਐਸਾ ਆਏਗਾ ਜਿੱਦਣ ਤੈਨੂੰ ਤੀਰਥ ਦੀ ਲੋੜ ਨਹੀਂ ਪਏਗੀ, ਫਿਰ ਤੂੰ ਘਰ ਬੈਠਿਆਂ ਹੀ ਮੁਕਤ ਹੋ ਸਕਦਾ। ਉਹਨੂੰ ਪਾਤਸ਼ਾਹ ਬਾਣੀ ਅੰਦਰ ਕਹਿਣਗੇ, ਨਾਨਕ ਘਰ ਹੀ ਬੈਠਿਆਂ ਸ਼ੋ ਮਿਲੇ ਜੇ ਨੀਅਤ ਰਾਸ ਕਰ। ਜਿੱਦਣ ਤੀਰਥਾਂ ਤੇ ਸਤਸੰਗਤ ਵਿੱਚ ਜਾ ਕੇ ਮਨ ਸ਼ੁੱਧ ਹੋ ਗਿਆ, ਉਦਣ ਕਿਸੇ ਤੀਰਥ ਤੇ ਸ਼ਾਇਦ ਨਹਾਉਣ ਦੀ ਲੋੜ ਨਾ ਪਏ। ਫਿਰ ਪਾਤਸ਼ਾਹ ਕਹਿੰਦੇ, ਉਸ ਤੀਰਥ ਤੋਂ ਬਾਅਦ ਤੈਨੂੰ ਇੱਕ ਤੀਰਥ ਲੱਭ ਜਾਏਗਾ ਜਿਹਨੂੰ ਜਪਜੀ ਸਾਹਿਬ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਅੰਤਰਗਤ ਤੀਰਥ ਮਲ ਨਹਾਓ, ਅੰਦਰ ਹੀ ਹਿਰਦੇ ਵਿੱਚ ਇੱਕ ਤੀਰਥ ਬਣ ਜਾਏਗਾ ਜਿੱਥੇ ਨਾਤਿਆਂ ਤੇਰੇ ਮਨ ਦੀ ਮਹਿਲ ਉਤਰਨ ਲੱਗ ਜਾਏਗੀ। ਮਹਾਰਾਜ ਉਹ ਮਹਿਲ ਕਿਵੇਂ ਉਤਰੇ? ਪਾਤਸ਼ਾਹ ਨੇ ਕਿਹਾ ਕੀਤੇ ਹੋਏ ਪਾਪਾਂ ਦੀ ਮਹਿਲ ਜਿੱਦਣ ਤੈਨੂੰ ਤੀਰਥ ਸਮਝ ਆਇਆ, ਉਦਣ ਨਾਮ ਦੇ ਜਲ ਨਾਲ ਘਰ ਵਿੱਚ ਬੈਠੇ ਸ਼ੁੱਧ ਹੋ ਜਾਏਗਾ। ਉਹਨੂੰ

ਫਿਰ ਲੋਕਾਂ ਨੂੰ ਇੱਕ ਭਰਮ ਦੇ ਜਹਾਲ ਵਿੱਚੋਂ ਕੱਢਿਆ, ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਚਾਨਣ ਦਿੱਤਾ। ਕਿਹੜੀ ਗੱਲ ਦਾ? ਪਾਤਸ਼ਾਹ ਨੇ ਕਿਹਾ ਇੱਕ ਇੱਕ ਚੀਜ਼ ਵਾਸਤੇ ਕੱਲੇ ਕੱਲੇ ਦੀ ਪੂਜਾ ਕਰ, ਇਹ ਬਹੁਤ ਵੱਡਾ ਭਰਮ ਹੈ। ਤੁਹਾਨੂੰ ਕਿਸੇ ਕੱਲੇ ਕੱਲੇ ਦੀ ਪੂਜਾ ਦੀ ਲੋੜ ਨਹੀਂ, ਜੋ ਕੁਝ ਚਾਹੀਦਾ ਇੱਕ ਅਕਾਲ ਪੁਰਖ ਦੀ ਪੂਜਾ ਵਿੱਚੋਂ ਸਭ ਕੁਝ ਮਿਲੇ। ਪਾਤਸ਼ਾਹ ਨੇ ਕਿਹਾ ਇਹਨਾਂ ਭਰਮਾਂ ਵਿੱਚ ਨਾ ਪਾਓ ਕਿ ਪੈਦਾ ਕਰਨ ਵਾਲਾ ਕੋਈ ਹੋਰ ਹੈ, ਪਰਵਿਸ਼ ਵਾਲਾ ਹੋਰ ਹੈ ਤੇ ਮਾਰਨ ਵਾਲਾ ਦੇਵਤਾ ਹੋਰ ਹੈ। ਹਜ਼ੂਰ ਨੇ ਕਿਹਾ ਸਭ ਕੁਝ ਇੱਕ ਦੇ ਹੱਥ। ਵੇਖੋ ਸਾਧ ਸੰਗਤ, ਕਿਸੇ ਧਰਮ ਦੀ ਕੋਈ ਨਿੰਦਿਆ, ਪਰ ਇਹ ਗੱਲ ਹਕੀਕਤ ਹੈ। ਬਹੁਤੇ ਮਤਮਤੰਤਰ ਐਸੇ ਨੇ ਉਹ ਕਹਿੰਦੇ ਨੇ ਜੇ ਪੈਸਾ ਚਾਹੀਦਾ ਲਕਸ਼ਮੀ ਦੀ ਪੂਜਾ ਕਰੋ, ਜੇ ਤੁਹਾਨੂੰ ਕੋਈ ਤਾਕਤ ਚਾਹੀਦੀ ਹੈ ਦੁਰਗਾ ਦੀ ਪੂਜਾ ਕਰੋ, ਜੇ ਤੁਹਾਨੂੰ ਕੋਈ ਸੰਗੀਤ ਜਾਂ ਦੁਨਿਆਵੀ ਅਕੈਡਮਿਕ ਐਜੂਕੇਸ਼ਨ ਚਾਹੀਦੀ ਤਾਂ ਸਰਸਵਤੀ ਦੀ ਪੂਜਾ ਕਰੋ। ਸਾਧ ਸੰਗਤ, ਇੱਥੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਇੱਕੋ ਕਹਾਣੀ। ਪਾਤਸ਼ਾਹ ਨੇ ਕਿਹਾ ਕੱਲੇ ਕੱਲੇ ਦੀ ਪੂਜਾ ਦੀ ਲੋੜ ਨਹੀਂ।

0: ਇਹ ਉਹ ਘਰ ਹੈ ਜਿੱਥੋਂ ਸਭ ਕੁਝ ਥੋਕ ਵਿੱਚ ਮਿਲਦਾ, ਪੰਜਾਬੀ ਵਿੱਚ ਥੋਕ ਕਹਿੰਦੇ ਨੇ, ਜਿੱਥੋਂ ਸਾਰਾ ਸਮਾਨ ਮਿਲਦਾ ਔਰ ਬਿਲਕੁਲ ਇਕੱਠਾ ਮਿਲਦਾ। ਪਾਤਸ਼ਾਹ ਨੇ ਕਿਹਾ ਕੱਲੇ ਕੱਲੇ ਦੀ ਪੂਜਾ ਦੀ ਲੋੜ ਨਹੀਂ, ਇਹ ਤਾਂ ਸਭੇ ਥੋਕ ਪ੍ਰਭ ਦੇ, ਜੇ ਆਵੇ ਇੱਕ ਹੱਥ ਇੱਕ ਅਕਾਲ ਪੁਰਖ ਨੂੰ ਜਪ ਲਿਆ ਕਰ, ਤੈਨੂੰ ਸਭ ਕੁਝ ਮਿਲ ਜਾਏਗਾ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਕਲਯੁਗ ਦੇ ਅੰਦਰ ਅਵਤਾਰ ਲੈਂਦੇ ਨੇ, ਉਦੋਂ ਪਾਤਸ਼ਾਹ ਦੇ ਪ੍ਰਕਾਸ਼ ਦੇ ਵੇਲੇ ਇਸ ਧਰਤੀ ਤੋਂ ਪੁਕਾਰ ਉੱਠੀ ਰੱਬ ਦੀ ਦਰਗਾਹ ਵਿੱਚ, ਕੋਈ ਐਸਾ ਕੱਲੋ ਜਿਹੜਾ ਸਾਨੂੰ ਡਿੱਗਿਆਂ ਧੱਕਿਆਂ ਨੂੰ ਗਲਣ ਲਾ ਸਕੇ, ਉਹ ਪੁਕਾਰ ਕਾਦੀ। ਤੁਸੀਂ ਬਹੁਤ ਵਾਰ ਕਥਾ ਸੁਣਿਆ ਕਿ ਧਰਤੀ ਮਾਤਾ ਨੇ ਪੁਕਾਰ ਕੀ, ਮੈਂ ਕਈ ਵਾਰ ਬੇਨਤੀ ਕੀਤੀ ਧਰਤੀ ਕੋਈ ਮਾਤਾ ਨਹੀਂ, ਇਹ ਧਰਤੀ ਉਹ ਮਾਤਾ ਨਹੀਂ ਜਿਹਦੀਆਂ ਪੰਜ ਦਸ ਬਾਹਾਂ ਦਿਖਾਈਆਂ ਗਈਆਂ, ਨਹੀਂ, ਧਰਤੀ ਮਾਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਪਰ ਸਮਝਣ ਦੀ ਲੋੜ ਹੈ ਧਰਤੀ ਮਾਤਾ ਕਿੱਥੇ, ਆਪਣੀ ਪੈਦਾਇਸ਼ ਮਾਂ ਪਿਓ ਤੋਂ ਹੋਈ ਪਰ ਆਪਣੀ ਪਰਵਰਿਸ਼ ਧਰਤੀ ਤੋਂ ਹੋ ਰਹੀ, ਪੀਣ ਵਾਸਤੇ ਪਾਣੀ ਧਰਤੀ ਚੋਂ ਮਿਲਦਾ, ਖਣਿਜ ਪਦਾਰਥ ਧਰਤੀ ਤੋਂ ਮਿਲਦੇ ਨੇ, ਖਾਣ ਵਾਸਤੇ ਅਨਾਜ ਧਰਤੀ ਦਿੰਦੀ ਹੈ। ਇਸ ਲਈ ਪਾਤਸ਼ਾਹ ਨੇ ਕਿਹਾ ਹਵਾ ਪਾਣੀ ਤੇ ਧਰਤ ਦੀ ਸੰਭਾਲ ਕਰ, ਉਹਦੇ ਵਾਸਤੇ ਹਜ਼ੂਰ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋ ਦਾਈ ਦਾਇਆ ਖਿਲੇ ਸਗਲ ਜਗ। ਫਿਰ ਪੁਕਾਰ ਕਿਹਨੇ ਕੀਤੀ ਧਰਤੀ, ਇਹ ਗੱਲ ਰੱਬ ਨੂੰ ਕਹਿਣੀ ਜੀ, ਐਸਾ ਕੋਈ ਕੱਲੋ ਨਹੀਂ ਤੇ ਮੈਂ ਗਰਕ ਜਾਵਾਂਗੀ, ਨਾ ਦਿਸ ਭਾਰੇ ਪਰਵਤਾਂ ਅਸਮਾਨ ਖਾਂਦੇ, ਇਹ ਕਿਹਨੇ ਕਿਹਾ। ਹੁਣ ਉਹਦਾ ਅਰਥ ਸੁਣਿਆ, ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਇੱਕ ਸਬਕ ਲਿਖਿਆ ਬੜਾ ਪਿਆਰਾ, ਉਹਦੇ ਵਿੱਚ ਉਹ ਕਹਿੰਦੇ ਪੁਕਾਰ ਧਰਤੀ ਤੋਂ ਉੱਠੀ ਧਰਮੀ ਬੰਦਿਆਂ ਦੀ, ਕਦੇ ਪਾਪੀ ਬੰਦੇ ਦੀ ਪੁਕਾਰ ਰੱਬ ਦੀ ਦਰਗਾਹ ਚ ਨਹੀਂ ਸੁਣਾਈ ਦਿੰਦੀ, ਕਿਉਂ? ਪਾਪੀ ਨੂੰ ਤੇ ਰੱਬ ਚੇਤੇ ਨਹੀਂ, ਉਹ ਪੁਕਾਰ ਕੀ ਕਰੇ, ਪੁਕਾਰ ਉਹ ਕਰਦੇ ਜਿਹੜਾ ਧਰਮੀ ਬੰਦਾ, ਔਰ ਧਰਮੀ ਬੰਦੇ ਦੀ ਨਿਕਲੀ ਹਿਰਦੇ ਚੋਂ ਪੁਕਾਰ ਰੱਬ ਨੂੰ ਸੁਣਨੀ ਪੈਂਦੀ। ਕਲਯੁਗ ਦੇ ਅੰਦਰ ਇੱਕ ਪੁਕਾਰ ਉੱਠੀ, ਉਹ ਕਿਹਦੀ ਸੀ, ਜਿਹੜੇ ਬੰਦੇ ਧਰਮੀ ਉਸ ਵਕਤ ਧਰਮ ਕਮਾ ਰਹੇ ਸੀ। ਇੱਕ ਉਹ ਭਗਤ ਜਿਹੜਾ ਆਪਣੇ ਘਰ ਵਿੱਚ ਰਹਿ ਕੇ ਕੱਪੜੇ ਬੁਣਦਾ ਹੈ, ਕੱਪੜਾ ਬੁਣ ਕੇ ਬਾਜ਼ਾਰ ਵਿੱਚ ਵੇਚ ਦਿੰਦਾ, ਉਹ ਚੰਦ ਪੈਸਿਆਂ ਨਾਲ ਪਰਿਵਾਰ ਦਾ ਗੁਜ਼ਰਾਨ ਚੱਲਦਾ, ਰਾਤ ਪੈਂਦੀ ਹੈ ਘਰ ਵਿੱਚ ਬਹਿ ਕੇ ਨਾਮ ਜਪਦਾ, ਉਹਦੇ ਘਰ ਦੇ ਅੰਦਰ ਸਾਧੂ ਸੰਤ ਆਉਂਦੇ ਨੇ, ਅੱਧੀ ਅੱਧੀ ਰਾਤ ਤੱਕ ਸਤਸੰਗ ਹੁੰਦਾ, ਰੌਲਾ ਪੈ ਗਿਆ ਪੂਰੇ ਬਨਾਰਸ ਵਿੱਚ, ਜੁਲਾਇਆਂ ਦਾ ਕੱਪੜੇ ਬੁਣਨ ਵਾਲਿਆਂ ਦਾ ਲੜਕਾ ਸਤਸੰਗ ਕਰਨ ਲੱਗ ਪਿਆ, ਜੁਲਾਇਆਂ ਦਾ ਲੜਕਾ ਸਤਸੰਗ ਕਰਦਾ, ਉਹਦੇ ਘਰ ਦੇ ਸੰਤ ਆਉਂਦੇ ਨੇ, ਉਹ ਨਾਮ ਜਪਦੇ। ਜਾਦਵ ਮੰਨੀਆਂ ਨੇ ਰਾਜੇ ਸਿਕੰਦਰ ਲੋਧੀ ਨੂੰ ਕਿਹਾ ਜੁਲਾਇਆਂ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ, ਇਹ ਜੁਲਾਹਾ ਹੋ ਕੇ ਸਤਸੰਗ ਕਰਦਾ, ਇੱਕ ਦਿਨ ਤੇਰੇ ਰਾਜ ਦੇ ਵਿਰੁੱਧ ਬਗਾਵਤ ਕਰ ਦੇਗਾ, ਏਦਾਂ ਦਾ ਬੰਦਾ ਜਿਉਂਦਾ ਨਹੀਂ ਰਹਿਣਾ ਚਾਹੀਦਾ। ਸਿਕੰਦਰ ਲੋਧੀ ਨੇ ਹੁਕਮ ਦਿੱਤਾ ਸੰਗਲਾਂ ਨਾਲ ਬੰਨ ਕੇ ਪਾਣੀ ਚ ਡੋਬ ਦੇ। ਜਿੱਦਣ ਬਾਬੇ ਕਬੀਰ ਨੂੰ ਨਦੀ ਵਿੱਚ ਡੋਬਣ ਲੱਗੇ, ਉਹਨੇ ਰੱਬ ਨੂੰ ਪੁਕਾਰ ਕਰਕੇ ਕਿਹਾ ਰੱਬਾ ਦੋਸ਼ ਕੀ ਹੈ, ਸਿਰਫ ਇਹ ਕਿ ਜੁਲਾਹਿਆਂ ਦੇ ਘਰ ਜਨਮ ਲਏ, ਇੱਕ ਜੁਲਾਹਾ ਹੋਣ ਦੇ ਨਾਤੇ ਮੈਂ ਸਤਸੰਗ ਨਹੀਂ ਕਰ ਸਕਦਾ, ਮੇਰੇ ਘਰ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ। ਰੱਬ ਨੂੰ ਪੁਕਾਰ ਕਰਕੇ ਕਿਹਾ ਕੋਈ ਐਸਾ ਕੱਲੋ ਜਿਹੜਾ ਸਾਨੂੰ ਜੁਲਾਹਿਆਂ ਨੂੰ ਵੀ ਗਲਣ ਲਾ ਸਕੇ। ਉਹ ਬਾਬੇ ਕਬੀਰ ਦੀ ਪੁਕਾਰ ਸੀ ਜਿਹੜੀ ਰੱਬ ਦੀ ਦਰਗਾਹ ਵਿੱਚ ਆ ਚੱਲੀ। ਬਾਬੇ ਕਬੀਰ ਨੇ ਕਿਹਾ ਗੰਗ ਗੋਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ। ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਲੋਹੇ ਨਾਲ ਲੋਹਾ ਕੱਟਿਆ ਜਾਂਦਾ, ਬਹੁਤ ਵਾਰ ਸੁਣਿਆ ਸੀ ਪਾਣੀ ਨਾਲ ਲੋਹਾ ਕੱਟਿਆ ਗਿਆ, ਪਹਿਲੀ ਵਾਰ ਸੁਣਿਆ। ਗੰਗਾ ਦੀਆਂ ਲਹਿਰਾਂ ਨੇ ਲੋਹੇ ਦੇ ਸੰਗਲ ਤੋੜ ਕੇ ਰੱਖ ਦਿੱਤੇ, ਬਾਬੇ ਕਬੀਰ ਦੀ ਰੱਬ ਨੇ ਪੱਤ ਰੱਖੀ ਤੇ ਨਾਲ ਹੌਸਲਾ ਦਿੱਤਾ, ਹੁਣ ਮੈਂ ਆਪ ਇਸ ਧਰਤੀ ਤੇ ਆਵਾਂਗਾ, ਜਿਨ੍ਹਾਂ ਨੂੰ ਲੋਕ ਨੀਚ ਸ਼ੂਦਰ ਕਹਿੰਦੇ ਨੇ ਮੈਂ ਖੁਦ ਮਾਣ ਦੇਵਾਂ। ਸਾਧ ਸੰਗਤ, ਗੰਗ ਗੋਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ। ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮ੍ਰਿਗ ਸ਼ਾਲਾ ਪਰ ਬੈਠੇ ਕਬੀਰ। ਪਾਣੀ ਦੀਆਂ ਲਹਿਰਾਂ ਨਾਲ ਸੰਗਲ ਟੁੱਟ ਗਏ। ਦੂਜੀ ਪੁਕਾਰ, ਸ਼ਿੰਬਿਆਂ ਦੇ ਬਾਬੇ ਨਾਮਦੇਵ ਮੰਦਿਰ ਵਿੱਚ ਪੈਰ ਪਾਏ, ਲੋਕਾਂ ਨੇ ਧੱਕੇ ਮਾਰ ਕੇ ਮੰਦਿਰ ਚੋਂ ਕੱਢ ਦਿੱਤਾ, ਤੈਨੂੰ ਕੋਈ ਅਧਿਕਾਰ ਨਹੀਂ ਮੰਦਿਰ ਵਿੱਚ ਆਉਣ ਦਾ, ਨਾਮਦੇਵ ਤੂੰ ਸ਼ਿੰਬ ਹੈ, ਸ਼ਿੰਬਿਆਂ ਨੂੰ ਮੰਦਿਰ ਵਿੱਚ ਪੈਰ ਰੱਖਣ ਦਾ ਅਧਿਕਾਰ ਨਹੀਂ, ਤੂੰ ਸ਼ੁੱਧਰ ਹੈ। ਜਦੋਂ ਮੰਦਿਰ ਚੋਂ ਧੱਕੇ ਪਏ, ਰੱਬ ਨੂੰ ਧਾ ਮਾਰ ਕੇ ਕਿਹਾ ਕੋਈ ਐਸਾ ਕੱਲ ਜਿਹੜਾ ਸ਼ਿੰਬਿਆਂ ਨੂੰ ਗਲਣ ਲਾਏ, ਜੇ ਸ਼ਿੰਬੇ ਇੰਨੇ ਮਾੜੇ ਫਿਰ ਪੈਦਾ ਹੀ ਕਿਉਂ ਕੀਤੇ। ਜਦੋਂ ਰੱਬ ਨੂੰ ਇੰਨੀ ਗੱਲ ਕਹੀ, ਹਿੰਦੜੀ ਜਾਤ ਮੇਰੀ ਜਾਤ ਮਰਾਇਆ, ਸ਼ਿਪੇ ਕੇ ਜਨਮ ਕਾਹੇ ਤੋਂ ਆਇਆ, ادو رب نے درگاہ آواز دے کے کیا ہوں میں خود آواں گا سب تو پہلا تہن اپنے گل نہ لاواں گا ساتھ سنگت شری گرو نانک صاحب مہاراج جی نے سب تو پہلا پریکٹیکل پتا کی دتا اس طرح دی 6 سال دی عمر وچ پادشاہ نے پہلا پریکٹیکل ہی دتا میں پریکٹیکل شبد تاں ورت رہے کیونکہ وہ تھیوری انی دیر ادھوری ہے جنی دیر کسی تھیوری دا پریکٹیکل لوکاں دے سامنے نہ شری گرو نانک صاحب مہاراج دی عمر 6 سال دی پوری رائے کوئیں دی تلوڈی وچ رولا پے کہندے ہو خطریاں دا ویدیاں دا لڑکا نانک ویکھو سب تو نیویں ڈوم رسیاں دے گھر روٹی کھاندا بابے نانک نے مردانے نو اپنا بھائی بنایا اودے گھر جا کے پرشادا شکن لگ پئے ایک نے رولا پا کے کہ او کلا روٹی نہیں او کھاندا میں تے ویکھیا ویدیاں دا نانک ایتھے مردانے ڈوم رسی دی تھالی وچوں جھوٹا کھاندا ہے پادشاہ نے پریکٹیکل دتا نیچا اندر نیچ جات نیچی ہوا نیچ نانک تن کے سنگ ساتھ وڈیاں سے کیا ریس شری گرو نانک صاحب مہاراج جی نے پورے تلوڈی وچ پہلا اے پریکٹیکل کیتا تسی پڑھے لکھے بیٹھے ہو اج پورے پنجاب دا گول کٹ کے دیکھ لیو جننے پرانے پنڈ ہون گے تسی حیران ہوو گے نیمیاں جتاں دے لوکاں دی بستیاں اج وی لندے پاسے ہون کیوں اے لوکاں دی سوچ نے ونتر ہی اس طرح دی بنائی سی کہ جے سورج چڑھے تے پہلی کرن اچ جاتیاں دے لوکاں تک آئے جے ہوا چلے تے پہلا اچے جاتیاں دے لوکاں نوں ہوا لگے نیمی جاتاں دے لوکاں دیاں بستیاں بھی لیندے پاسے پر بادشاہ دھن گرو نانک دے مہاراج ستگرو اس دھرتی تے سب تو وڈی کرامات کیتی جدوں ہردوار گئے حضور نے چڑھدے وال پانی دینا چھڈ کے لیندے وال پانی دتا رولا پہ گیا کیوں دے رہے حضور نے بہانہ بنایا میری کھیتی سوک رہی لوگ ہس پئے بابا 300 میل تیری کھیتی نو پانی کیویں حضور نے کہا جے 300 میل پانی نہیں تے 1000 میل تہاڈے پتر لوک بزرگاں نو کیویں پہنچے جتھے لوکاں نو سچ دا گیان دتا اوتھے بھائی مردانے نے اکھاں بھر لیاں بابا اے توں اس دھرتی تے وڈی کرامات کیتی ہے دنیا دے لوگ چڑھ دے نو سلاما کر دے نے جے دے کول 4 پیسے ہون او دے سب متر تے رشتہ دار بن دے نے ڈگے تکے ہوئے نیمے گرے نو کوئی نہیں چترا ایک بابا نانک تو اے جے نے چڑھ دیاں ول پانی دینا چھڈ کے لیندیاں نو اپنے گل نال
1: پروگرام دا اے حصہ تواڈے تک پنجاب انشورنس دے ہرپندر سنگھ سدھو دے سہیوگ نال پہنچایا جا رہا ہے इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकदे हो पंजाब इंश्योरेंस तो हरपिंदर सिंह सिद्धू प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो HMP कस्टम कैबिनेट्स लिमिटेड दा पता है यूनिट नंबर 11-2316 27 एवेन्यू नॉर्थ ईस्ट कैलगरी प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जां फिर भजन सिंह जौहल जी नूं 403-561-0227 यानी 403-561-0227 ते संपर्क कर सकते हो सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है इना तो किसी भी तरह दी रूफिंग साइडिंग स्टुको सॉफ्ट फेशिया स्मार्ट ट्रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R Roofing and Siding Limited। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण ले तुसी तारा कैसडी जी नू 403-777-1099 यानी 403-777-1099 ते संपर्क कर सकते हो। कैसडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
0: धन श्री गुरु नानक साहिब महाराज जेड़े नगर विच पातशाह दा प्रकाश होया ओदा नाम लिखिया राय भोए दी तलवंडी। एदा अर्थ सुने, राय भोए पट्टियां दा एक सरदार है, उन्हां दा गोत पट्टी होए। जेड़ा राय भोए पट्टी सरदार दे हिस्से विच जमीन आई उत्थे उन्हें एक पिंड वसाया। तलवंडी दा अर्थ तल कहिंदे ने जमीन नू, वंडी कहिंदे ने जेड़ी किसे दे हिस्से विच आ। पट्टियां दे सरदार राय भोए दे हिस्से विच जेड़ी जमीन आई उत्थे उन्हें एक पिंड वसाया, ओदा नाम उन्हें अपने नाम दे रखिया राय भोए दी तलवंडी। पूरे पंजाब दे पिंड वेखियो जिथे जिथे तलवंडी होएगा कल्ली तलवंडी कोई भी नहीं होए, ओदे नाल कोई ना कोई नाम, क्योंकि तलवंडी कोई नाम नहीं। तलवंडी दा अर्थ है जेड़ी तल भाव जमीन वंडे विच आई, हिस्से विच आई। जिन्नियां तलवंडियां होणगियां ओदा नाम होएगा, चाहे ओ तलवंडी सब होवे, चाहे तलवंडी दसौंदा सिंह तलवंडी रामा, जिन्नियां तलवंडियां होणगियां ओदे नाल कोई ना कोई नाम। तलवंडी भाई तलवंडी सब, तलवंडी दा अर्थ है तल भाव जिहड़ी जमीन वंडे विच। सो पट्टियां दे सरदार दे हिस्से विच जिहड़ी जमीन आई उहने अपने नाम ते पिंड रख्या राय भोए दी तलवंडी। उस तलवंडी दे अंदर, उस नगर दे अंदर एक परिवार रहिंदा बेदियां। इतिहास में थोड़ा जिहा तुहानूं सुणाउणा, तुहाडी सुरत किते अपनी सारिआं दी उत्थे पहुंच। उस पिंड विच इक परिवार रहिंदा बेदियां दा सत्कार जोग बाबा शिव राम बेदी। यह गुरु नानक दे महाराज दे दादा जी, माता बनारसी देवी गुरु नानक दे महाराज दे दादी जी। बाबे शिव राम बेदी दे घर दो पुत्र होए, वड्डे दा नाम रखिया भाई कालू, छोटे दा नाम रखिया भाई लालू। पहले नाम ही लोग इस तरह रखते सन, एक दा जिहड़ा नाम होना दूजे दा ओ नाम रख देना, जे एक दा नाम साधु दूजे दा माधु रख देना, इदां लोग जोड़ लैंदे सन। पहले वड्डे दा नाम भाई कालू, छोटे दा नाम भाई लालू। वड्डे भाई कालू पढ़ लिख गए ते राय बुलार पट्टी, जेड़ा उस वक्त राय भोए दी तलवंडी, राय भोए दे नवाब दा अगे पोतरा सी, उदों ओ राय भोए दी तलवंडी दा नवाब सी। राय बुलार पट्टी दे कोल ओ जमीन जायदाद दा हिसाब किताब देखण वास्ते पटवारी लग। पटवारी शब्द भी पलवली शब्द तों बनिया, तुसीं पढ़े लिखे बैठे जिन्हों जमीन का हिसाब किताब पता हो। जदों उन्हां जमीन का हिसाब किताब सब खजाने का रखन लग पे, उन्हां दे नाम नाल एक शब्द जुड़िया, लोग भाई कालू तो मेहता कालू कहन, क्योंकि मेहते का अर्थ हुंदा है मंत्री। लब कूड़ दो मेहता कही है। गुरु ग्रंथ साहिब महाराज की बाणी ने कहा संसार के अंदर मंत्री कौन है, लोगों का लब लालच ते कूड़ लोगों के प्रधानमंत्री। खैर हुण ये ध्यान नाल सुनिया, मेहता कालू भाव माल मंत्री, जिन्हों पटवार जमीन जायदाद का सब कुछ पता हो। उन्होंने घर माता तृप्ता जी की कुख तो एक बच्ची जन्म ले, उदा नाम इतिहास में आया बेबे नानकी। वह बच्ची 5 साल की हो गई, बेदियां दे घर 5 साल औलाद ही ना। 5 सालों बाद वह वक्त आया जदों श्री गुरु नानक साहब महाराज जी ने प्रकाश लेना सी। 5 सालों बाद जिहदे घर विच औलाद होनी होवे उस परिवार के अंदर बड़ी खुशी होंगी, पूरा परिवार प्रसन्न है। हुण एक उसे राय भोए की तलवंडी की गरीब मुसलमान औरत जिहदा नाम दौलतां दाई आया, उन्हूं दाई की सेवा वास्ते मां बनारसी देवी ने रख लिया। क्या नहीं दौलतां मेरी नौ तृप्ता का ख्याल रखी, रोज 2-4 घंटे आउंदी है, सेवा करके चली जाती है। भाई संतोख सिंह होरां ने प्रसंग लिखे, वो कहिंदे रोज आके सेवा करके मुड़ जाए। एक दिन ऐसा आया दो चार दिन महाराज के प्रकाश विच रहिंदे सन। ये दौलत घर विच आई, पूरे परिवार नूं बेड़े विच बैठिया वेख्या, आउंदिया हथ जोड़ के बुला के घर के बुजुर्ग बाबा शिव राम बेदी नूं गुरु नानक साहब दे दादे नूं ए बोली, कहन लगी मैं तां कल्याण दास बाबा शिव राम तुहाडे घर अज तो 5 साल पहला रब ने धी दित्ती सी, 5 सालां बाद तुहाडे घर विच खुशी आउण लगी। मेरा अल्लाह ताला नजर करे जे तुहाडे घर विच इह साल पुत्तर होया, विक्की बाबा शिव राम वधाई देण लग्गिया कयूसी ना करियो, मैनू गरीबणी नूं 4 पैसे दे दिओ, मेरा बुढ़ेपा सौखा लंघ जाए। तुहानूं रब ने बड़ा कुछ दित्ता, तुहाडे कोल जमीन पैसा सब कुछ है, जे रब ने तुहानूं पुत्तर बख्शिया मैनू वधाई खुश होके दे दिओ, मेरे घर दे दाणे मुक गए ने 2 मण दाणे दे दिओ, मेरा सियाल बच्चिआं दा सौखा लंघ जाए। मैं तां कल्याण दास ने वचन कहे, कहण लगे नी तुलसा तेरी जुबान बख्तावर हो, साडे घर पुत्तर होया, जो तू मंग रही है तेनू वधाई खुश होके दवा। सा संगत कौन दसे दौलतां तू पैसे मंगनी है, दौलतां दाई दाने कपड़े पैसा मंगदी है, दौलतां नू इस गल दा इलम ज्ञान नहीं, दौलतां ता पहली इस धरती दी भागां वाली औरत है जिनू इस धरती दे रब गुरु नानक साहिब महाराज दे प्रकाश तो बाद जन्म देण वाली मां नू दर्शन बाद विच होणगे, दौलतां दाई नू मां तो भी पहला दर्शन। दौलतां दाई तां पहले भागां वाली पर उहनू पता ही नहीं इस गल, इलम नहीं सी उहदे भाग जांदे। सा संगत जिद्दण श्री गुरु नानक साहिब महाराज जी दा प्रकाश इतिहास कहिंदा है उस दिन पूरा दिन गुजर गया, रात पई, मां बनारसी देवी ने कहा नींद आई दौलतां घर ना चली जाई रोटी बनाउण, प्रशादा साडे घरों लै जा बच्चिआं वास्ते, अज तू इत्थे ख्याल रखी। दौलतां ने अज प्रशादा बाबे नानक दे घरों लिजा के दे दिता। ते साध संगत इस तरह रात पई, भाई संतोख सिंह लिखदे दौलतां ते घर दी नौकरानी सेवा विच रही, जदों मेरे धन गुरु नानक साहिब महाराज दा प्रकाश होया अद्धी रात दा वक्त, मैं साध संगत वेख्या जिहड़े सिंधी लोग ना उह सिंध विच वी ते इधर वी जिहड़े रायपुर छत्तीसगढ़ रहिंदे ਉਹ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਭਾਵਨਾ ਨਾਲ ਮਨਾਉਂਦੇ। ਜਦੋਂ ਰਾਤ ਦਾ 1:15 ਵੱਜਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਫੁੱਲਾਂ ਦੀ ਵਰਖਾ ਕਰਦੇ ਨੇ, ਇੰਨੇ ਪ੍ਰੇਮ ਵਿੱਚ ਗੁਰੂ ਨਾਨਕ ਨੂੰ ਜਪਦੇ ਨੇ, ਇੰਜ ਲੱਗਦਾ ਜਿਵੇਂ ਉਸੇ ਵਕਤ ਅਜੇ ਪਾਤਸ਼ਾਹ ਨੇ ਅਵਤਾਰ ਧਾਰਿਆ, ਕਿੰਨੀ ਭਾਵਨਾ ਉਹਨਾਂ ਦੇ ਅੰਦਰ। ਖੈਰ ਇਤਿਹਾਸ ਕਹਿੰਦਾ ਜਦੋਂ ਰਾਤ ਦਾ ਉਹ ਪਹਿਲਾ ਪਹਿਰ ਹੋਇਆ, ਪੁੰਨਿਆਂ ਦੀ ਰਾਤ ਪੂਰਨਮਾਸ਼ੀ ਦੀ, ਪੂਰਾ ਬੇੜਾ ਚੰਦਰਮਾ ਨਾਲ ਭਰਿਆ, ਚਾਨਣ ਹੀ ਚਾਨਣ ਬੇੜੇ ਵਿੱਚ, ਪੂਰੇ ਪਰਿਵਾਰ ਵਿੱਚੋਂ ਕੋਈ ਵੀ ਸੁੱਤਾ ਨਹੀਂ। ਦਾਦਾ ਬਾਬਾ ਸ਼ਿਵ ਰਾਮ ਜਾਗਦੇ ਨੇ, ਦਾਦੀ ਬਨਾਰਸੀ ਦੇਵੀ ਜਾਗਦੀ ਹੈ, ਚਾਚਾ ਲਾਲੂ ਜੀ ਤੇ ਪਿਤਾ ਮਹਿਤਾ ਕਾਲੂ ਜੀ ਜਾਗਦੇ ਨੇ। ਸਭ ਤੋਂ ਵੱਡੀ ਗੱਲ 5 ਸਾਲ ਦੀ ਉਮਰ ਹੈ ਬੇਬੇ ਨਾਨਕੀ ਦੀ, ਉਹਦੀਆਂ ਵੀ ਅੱਖਾਂ ਵਿੱਚ ਨੀਂਦ ਨਹੀਂ। ਦਾਦੀ ਨੇ ਕਈ ਵਾਰ ਕਿਹਾ ਨਾਨਕੀ ਸੌਂ ਜਾ ਰਾਤ ਬੜੀ ਹੋ ਗਈ, ਪਰ ਨਾਨਕੀ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਪੈਂਦੀ, ਕਿਉਂ? ਇਹ ਦੁਨੀਆਂ ਦੀ ਕੋਈ ਆਮ ਭੈਣ ਨਹੀਂ। ਸਾ ਸੰਗਤ ਬੇਬੇ ਨਾਨਕੀ ਉਹ ਭੈਣ ਹੈ ਜਿਹਦੀਆਂ ਅੱਖਾਂ ਨੇ ਸਭ ਤੋਂ ਪਹਿਲਾਂ ਪਹਿਚਾਣ ਕਰਨੀ ਮੇਰਾ ਗੁਰੂ ਨਾਨਕ ਰੱਬ। ਬੇਬੇ ਨਾਨਕੀ ਕੋਈ ਆਮ ਹਸਤੀ ਨਹੀਂ, ਅੱਜ ਪੂਰੀ ਰਾਤ ਅੱਖਾਂ ਵਿੱਚ ਨੀਂਦ ਨਹੀਂ, ਅੱਧੀ ਰਾਤ ਹੋ ਗਈ ਉਹ ਵਕਤ ਆਇਆ। ਭਾਈ ਸੰਤੋਖ ਸਿੰਘ ਲਿਖਦੇ ਦੌਲਤਾਂ ਦਾਈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਵੇਲੇ ਮਾਂ ਤ੍ਰਿਪਤਾ ਦੀ ਸੇਵਾ ਬੈਸੀ, ਬੜੀ ਹੈਰਾਨ ਹੋਈ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਬਸ ਹੱਥਾਂ ਵਿੱਚ ਸਰੀਰ ਆਉਣ ਦੀ ਦੇਰ ਸੀ, ਪੂਰੇ ਕਮਰੇ ਵਿੱਚ ਦੇਸੀ ਘਿਓ ਦਾ 8 ਮੁਖੀਆ ਜਗਦਾ ਦੀਵਾ, ਇੰਜ ਲੱਗਾ ਜਿਵੇਂ ਪੂਰੇ ਕਮਰੇ ਵਿੱਚ ਦੀਵੇ ਦੀ ਰੋਸ਼ਨੀ ਮੱਧਮ ਪੈ ਗਈ, ਚਾਨਣ ਹੀ ਚਾਨਣ। ਦਰਸ਼ਨ ਕਰਦਿਆਂ ਹੈਰਾਨ ਹੋਈ, ਇਹ ਬਾਲਕ ਰੋਇਆ ਨਹੀਂ, ਇਸ ਬਾਲਕ ਦੇ ਹੱਥ ਮੁੱਠੀਆਂ ਖੁੱਲੇ ਨੇ, ਜਿੰਨੇ ਬੱਚੇ ਜਨਮ ਲੈਂਦੇ ਹੱਥ ਇਸ ਤਰ੍ਹਾਂ ਬੰਦ ਹੁੰਦੇ, ਬੜੀ ਹੈਰਾਨ ਹੋਈ। ਫਿਰ ਅੱਖਾਂ ਹੱਥ ਨੂੰ ਸਾਫ਼ ਕਰਕੇ ਇੱਕ ਵਾਰ ਪਾਤਸ਼ਾਹ ਦੇ ਨੰਨੇ ਪੈਰਾਂ ਤੋਂ ਪਕੜ ਕੇ ਇਸ ਤਰ੍ਹਾਂ ਸਰੀਰ ਭੂਏ ਕੀਤਾ, ਜਦੋਂ ਦੁਆਰਾ ਦੀਦਾਰ ਕੀਤੇ ਪਾਤਸ਼ਾਹ ਰੋਏ ਨਹੀਂ, ਮਿੱਠਾ ਜਿਹਾ ਮੁਸਕਰਾ ਕੇ ਅੱਖਾਂ ਖੁੱਲ ਲਈਆਂ। ਬਸ ਉਹ ਪਹਿਲੀ ਨਜ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ, ਕਿੰਨੀ ਭਾਗਾਂ ਵਾਲੀ ਹੋਏਗੀ ਦੌਲਤਾਂ ਜਿਹਦੇ ਉੱਤੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਹਿਲੀ ਨਜ਼ਰ ਪਈ ਹੋਏਗੀ। ਸਾ ਸੰਗਤ ਭਾਈ ਸੰਤੋਖ ਸਿੰਘ ਲਿਖਦੇ ਦੌਲਤਾਂ ਰੋ ਕੇ ਕਹਿੰਦੀ ਬੋਸ ਇਸ ਜਨਮੇ ਮਮ ਕਰ ਮਾਹੀ, ਮੇਰੇ ਹੱਥਾਂ ਚ ਬੜੇ ਬੱਚਿਆਂ ਨੇ ਜਨਮ ਲਿਆ ਪਰ ਅੱਜ ਪਹਿਲੀ ਵਾਰ ਵੇਖਿਆ, ਜੇ ਅਚਰਜ ਕਵ ਦੇਖਿਓ ਨਾਹੀ। ਇਹ ਹੈਰਾਨੀ ਵਾਲੀ ਗੱਲ ਮੈਂ ਕਦੇ ਵੇਖੀ ਨਹੀਂ ਕਿ ਕੋਈ ਬੱਚਾ ਹੱਸਦਿਆਂ ਜਨਮ ਲਏ। ਬਸ ਪਹਿਲੀ ਦ੍ਰਿਸ਼ਟੀ ਪੈਣ ਦੀ ਦੇਰ ਸੀ। ਦੌਲਤਾਂ ਨੇ ਜਦੋਂ ਮਹਾਰਾਜ ਜੀ ਦਾ ਸਰੀਰ ਮਾਂ ਤ੍ਰਿਪਤਾ ਨੂੰ ਦੇ ਕੇ ਬਾਹਰ ਆਈ ਤੇ ਪਰਿਵਾਰ ਉੱਠ ਕੇ ਖਲੋ ਗਿਆ। ਦੌਲਤਾਂ ਕੋਈ ਖਬਰ ਸੁਣਾ, ਇਹਨੇ ਖੁਸ਼ ਹੋ ਕੇ ਕਿਹਾ ਵਧਾਈ ਹੋਵੇ ਕਲਿਆਣ ਦਾਸ, ਤੁਹਾਡੇ ਘਰ ਵਿੱਚ ਅੱਲਾਹ ਤਾਲਾ ਨੇ ਪੁੱਤਰ ਬਖਸ਼ਿਆ। ਬਸ ਖੁਸ਼ ਹੋਏ, ਥਾਲ ਮੂਹਰਾਂ ਦਾ ਚੁੱਕਿਆ, ਕਹਿੰਦੇ ਨੇ ਝੋਲੀ ਕਰ ਦੌਲਤਾਂ, ਤੇਰੀ ਝੋਲੀ ਵਿੱਚ ਵਧਾਈ ਪਾ ਦੇ। ਜਦੋਂ ਇਸ ਤਰ੍ਹਾਂ ਹੱਥ ਮਾਇਆ ਦਾ ਭਰ ਕੇ ਕਿਹਾ ਝੋਲੀ ਕਰ, ਦੌਲਤਾਂ ਦਾਈ ਨੇ ਝੋਲੀ ਨਾ ਅੱਡੀ, ਹੱਥ ਨਾਲ ਗਰੀਬਣੀ ਦੌਲਤਾਂ ਦਾਈ ਨੇ ਥਾਲ ਪਰੇ ਕਰਕੇ ਕਿਹਾ ਰਹਿਣ ਦੇਵੇ ਕਲਿਆਣ ਦਾਸ, ਮੈਂ ਰੱਜੀ ਵੇ ਸਦਾ ਰੱਜੀ, ਮੈਨੂੰ ਪੈਸੇ ਨਹੀਂ ਚਾਹੀਦੇ। ਆਖਿਆ ਕੀ ਹੋਇਆ ਦੌਲਤਾਂ, ਕੱਲ ਤੇ ਕਹਿੰਦੀ ਸੀ ਦਾਣੇ ਦੇ ਦਿਓ ਪੈਸੇ ਦੇ ਦਿਓ, ਅੱਜ ਵਧਾਈ ਕਿਉਂ ਨਹੀਂ, ਜੇ ਪੈਸੇ ਥੋੜੇ ਨੇ ਹੋਰ ਦੇ ਦਾਂਗੇ, ਪਰ ਸਾਡੇ ਘਰੋਂ ਖੁਸ਼ ਹੋ ਕੇ ਜਾਈ। ਦੌਲਤਾਂ ਨੇ ਕਿਹਾ ਮੈਂ ਬੜੀ ਖੁਸ਼ ਹਾਂ ਕਲਿਆਣ ਦਾਸ, ਮੈਂ ਤਾਂ ਕਾਲੂ, ਮੈਨੂੰ ਪੈਸੇ ਨਹੀਂ ਚਾਹੀਦੇ। ਹਾਂ ਅੱਜ ਤੋਂ ਪਹਿਲਾਂ ਭੁੱਖੀ ਜ਼ਰੂਰ ਸਾਂ ਕਿ ਪੈਸੇ ਦੇ ਦਿਓ, ਵਧਾਈ ਦੇ ਦਿਓ, ਦਾਣੇ ਦੇ ਦਿਓ, ਪਰ ਪਤਾ ਨਹੀਂ ਕਿਉਂ ਤੇਰੇ ਪੁੱਤ ਦੇ ਦੀਦਾਰ ਪਾਏ ਨੇ, ਇੰਜ ਲੱਗਦਾ ਜਿਵੇਂ ਸਦੀਆਂ ਤੋਂ ਭੁੱਖਾ ਮਨ ਹੁਣ ਰੱਜ ਗਿਆ। ਸਾਧ ਸੰਗਤ ਇਤਿਹਾਸ ਪੜਿਓ, ਪਰਤ ਕੇ ਉਸ ਦੌਲਤਾਂ ਦਾਈ ਨੇ ਰਾਏ ਭੋਏ ਦੀ ਤਲਵੰਡੀ ਵਿੱਚ ਦਾਈ ਪੁਣੇ ਦਾ ਕੰਮ ਹੀ ਛੱਡਿਆ। ਉਹਨੇ ਕਿਸੇ ਦੇ ਘਰ ਦਾਈ ਦਾ ਕੰਮ ਨਹੀਂ ਕੀਤਾ, ਉਹ ਆਪਣੇ ਘਰ ਵਿੱਚ ਅੱਲਾਹ ਤਾਲਾ ਦੀ ਬੰਦਗੀ ਵਿੱਚ ਬਹਿ ਗਈ। ਥੋੜੇ ਮਹੀਨਿਆਂ ਵਿੱਚ ਰੌਲਾ ਪੈ ਗਿਆ, ਉਹ ਜਿਹਦੇ ਘਰ ਵਿੱਚ ਔਲਾਦ ਨਾ ਹੋਵੇ, ਉਹ ਜਾਓ ਦੌਲਤਾਂ ਦਾਈ ਦੇ ਘਰ ਮੱਥਾ ਟੇਕੋ ਦੇ ਔਲਾਦ ਹੋ ਜਾਂਦੀ। ਲੋਕ ਦੌਲਤਾਂ ਨੂੰ ਪੁੱਜਣ ਲੱਗ ਪਏ, ਦੌਲਤਾਂ ਦੇ ਘਰੋਂ ਲੋਕਾਂ ਨੂੰ ਸੁੱਖ ਮਿਲਣ ਲੱਗ ਪਿਆ, ਦੌਲਤਾਂ ਸੱਚਮੁੱਚ ਰੱਜ ਗਈ। ਗੁਰੂ ਨਾਨਕ ਸਾਹਿਬ ਦੀ ਪਹਿਲੀ ਦ੍ਰਿਸ਼ਟੀ ਉਸ ਦੌਲਤਾਂ ਦਾਈ ਤੇ ਪਈ। ਸਾਧ ਸੰਗਤ ਇੱਕ ਹੁਣ ਬੇਨਤੀ ਸਮਝੋ, ਹਾਲਾਤ ਇਹ ਸਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਕੱਲ ਆਈ ਕੁੱਤੇ ਮੂਈ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ। ਜਿਹੜੀ ਗੱਲ ਮੈਂ ਹੁਣ ਕਹਿਣੀ ਹੈ ਥੋੜੀ ਧਿਆਨ ਨਾਲ ਸੁਣ। 550 ਸਾਲ ਗੁਜ਼ਰ ਗਏ, ਆਪਣੇ ਮਨ ਚ ਇੱਕ ਵਿਚਾਰ ਕਰਿਓ, 550 ਸਾਲਾਂ ਵਿੱਚ ਬਾਹਰੋਂ ਰੰਗ ਰੋਗਨ ਕਾਰਾਂ ਕੋਠੀਆਂ ਘਰ ਪੱਕੇ ਬਣੇ ਨੇ, ਪਰ ਕਦੇ ਮਨ ਚ ਵਿਚਾਰ ਕਰਿਓ ਤੁਹਾਨੂੰ ਇੰਜ ਲੱਗੇਗਾ ਜਿਵੇਂ ਹਾਲਾਤ ਬਦਲੇ ਨਹੀਂ, ਦੁਆਰਾ ਘੁੰਮ ਕੇ ਫਿਰ ਉਹ ਰਾਜੇ ਫਿਰ ਉਲਟੀ ਬਾੜ ਖੇਤ ਕੋ ਖਾਈ। ਤੁਸੀਂ ਕਹੋਗੇ ਅੱਜ ਕਿਵੇਂ ਉਲਟੀ ਬਾੜ ਖੇਤ ਕੋ ਖਾਈ, ਅੱਜ ਆਪਣੇ ਮਨ ਚ ਵਿਚਾਰ ਕਰਿਓ ਉਲਟੀ ਬਾੜ ਖੇਤ ਕੋ ਖਾਈ ਅੱਜ 550 ਸਾਲ ਬਾਅਦ ਵੀ ਹੋ ਰਹੀ। ਲੋਕ ਆਪਣੇ ਪੈਸੇ ਬਚਾਉਣ ਲਈ ਬੈਂਕਾਂ ਵਿੱਚ ਰੱਖਦੇ ਕਿ ਲਓ ਜੀ ਘਰੋਂ ਚੋਰੀ ਨਾ ਹੋ ਜਾਏ, ਪੈਸਾ ਬੈਂਕ ਵਿੱਚ ਰੱਖ ਦਿਓ, ਜੇ ਬੈਂਕਾਂ ਵਾਲੇ ਖਾ ਕੇ ਚਲੇ ਜਾਣ ਫਿਰ ਕਿੱਧਰ ਜਾਓਗੇ। ਉਲਟੀ ਬਾੜ ਖੇਤ ਕੋ ਖਾਈ, 9-9 ਹਜ਼ਾਰ ਕਰੋੜ ਰੁਪਈਆ ਲੋਕ ਖਾ ਕੇ ਭੱਜ ਜਾਂਦੇ ਨੇ। ਸਾਧ ਸੰਗਤ ਆ ਪੰਜਾਬ ਮਹਾਰਾਸ਼ਟਰ ਬੈਂਕ ਡੁੱਬ ਗਈ ਤੇ ਰੌਲਾ ਪੈ ਗਿਆ, ਜਿਹੜੇ ਬੰਦੇ ਦਾ 90 ਲੱਖ ਰੁਪਈਆ ਸੀ ਉਹਨੂੰ ਹਾਰਟ ਅਟੈਕ। ਉਲਟੀ ਬਾੜ ਖੇਤ ਕੋ ਖਾਈ, ਪੈਸਾ ਬਚਾਉਣ ਲਈ ਬੈਂਕ ਵਿੱਚ ਰੱਖ ਦਿਓ, ਬੈਂਕਾਂ ਖਾ ਜਾਂਦੀਆਂ ਨੇ। ਕਾਨੂੰਨ 1966 ਦਾ ਬਣਿਆ, ਅੱਜ ਗਵਰਨਮੈਂਟ ਨੇ ਲਾਗੂ ਕਰ ਦਿੱਤਾ। ਤੁਹਾਡੇ ਕਾਪੀਆਂ ਤੇ ਬੈਂਕਾਂ ਤੋਂ ਪੁੱਛ ਕੇ ਵੇਖੋ, ਕੋਈ ਬੈਂਕ ਮਰ ਜਾਏ ਤੇ ਡੁੱਬਣ ਤੋਂ ਬਾਅਦ ਸਾਧ ਸੰਗਤ ਤੁਹਾਡਾ ਭਾਵੇਂ 50 ਲੱਖ ਹੋਵੇ ਤੁਹਾਨੂੰ 1 ਲੱਖ ਰੁਪਈਆ ਇੰਸ਼ੋਰੈਂਸ ਦਿੰਦਾ। ਕਿਉਂ? ਉਲਟੀ ਬਾੜ ਖੇਤ ਕੋ ਖਾਈ, ਫਿਰ ਹਾਲਾਤ ਬਦਲ। ਅਗਲੀ ਪੰਕਤੀ, ਉਹ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਕਿਹਾ ਚੇਲੇ ਸਾਜ ਵਜਾਏ ਨੱਚਣ ਗੁਰੂ ਬਹੁਤ ਵਿਦ ਪਾਈ। 550 ਸਾਲ ਪਹਿਲਾਂ ਸੀ, ਅੱਜ ਵੀ। ਅੱਜ ਆਪਣੇ ਮਨਾਂ ਚ ਵਿਚਾਰ ਕਰੋ, ਵੱਡੇ ਵੱਡੇ ਚੈਨਲਾਂ ਤੇ ਕਿਤੇ ਵਾਇਸ ਆਫ ਪੰਜਾਬ ਕੰਪੀਟੀਸ਼ਨ, ਕਿਤੇ ਵਾਇਸ ਆਫ ਇੰਡੀਆ ਕੰਪੀਟੀਸ਼ਨ, ਕਿਤੇ ਗ੍ਰੈਂਡ ਫਿਨਾਲੇ ਡਾਂਸ ਦਾ ਕੰਪੀਟੀਸ਼ਨ, ਉਹਦੇ ਵਿੱਚ ਵੇਖੋ ਚੈਨਲਾਂ ਤੇ ਕੀ ਹੁੰਦਾ। ਜਿਹੜੇ ਬੰਦੇ ਉਸਤਾਦ ਬੰਦੇ ਨੇ ਜਿਹਨਾਂ ਨੂੰ ਜੱਜ ਬਣਾ ਕੇ ਬਿਠਾਇਆ, ਜਦੋਂ ਸਾਜ ਵੱਜਦੇ ਨੇ ਜੱਜ ਉੱਠ ਕੇ ਸਟੇਜਾਂ ਤੇ ਨੱਚਣ ਲੱਗ ਪੈਂਦੇ। ਚੇਲੇ ਸਾਜ ਵਜਾਏ ਨੱਚਣ ਗੁਰੂ ਬਹੁਤ ਵਿਦ ਪਾਈ। ਹੁਣ ਸ਼ਗਿਰਦ ਤੇ ਉਸਤਾਦ, ਚੇਲੇ ਤੇ ਗੁਰੂ ਦੀ ਕਹਾਣੀ ਮੁੱਕ ਗਈ। ਕੋਈ ਵੀ ਸਾਧ ਸੰਗਤ ਸ਼ਗਿਰਦ ਆਪਣੇ ਉਸਤਾਦ ਦਾ ਅਦਬ ਨਹੀਂ ਕਰਦਾ। ਤੁਸੀਂ ਪੜ੍ਹੇ ਲਿਖੇ ਦੇ ਟੀਚਰ ਬੈਠੇ ਹੋਣਗੇ, ਹੁਣ ਤਾਂ ਸਰਕਾਰੀ ਗਵਰਨਮੈਂਟ ਸਕੂਲਾਂ ਦੇ ਅੰਦਰ ਕਾਨੂੰਨ ਬਣ ਗਏ, ਕੋਈ ਟੀਚਰ ਕਲਾਸ ਵਿੱਚ ਡੰਡਾ ਨਹੀਂ ਰੱਖ ਸਕਦਾ। ਹੱਦ ਹੋ ਗਈ ਗੱਲ ਵਾਲੀ, ਸਟੂਡੈਂਟ ਤੇ ਟੀਚਰ ਦਾ ਅਦਬ ਸਤਿਕਾਰ ਮੁੱਕ ਗਿਆ, ਕੋਈ ਕਿਸੇ ਦਾ ਅਦਬ ਸਤਿਕਾਰ ਨਹੀਂ। ਉਹ ਕਹਿੰਦੇ ਨੇ ਪੈਸੇ ਦੇਣੇ ਨੇ, ਹਰ ਸਬਜੈਕਟ ਦੀ ਟਿਊਸ਼ਨ ਲੋਕ ਘਰ ਪੜਾਉਣ ਆ ਜਾਂਦੇ, ਕੋਈ ਅਦਬ ਸਤਿਕਾਰ ਨਹੀਂ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ ਅੱਜ ਵੀ ਹੈ। ਸੇਵਕ ਬੈਠਣ ਘਰਾਂ ਵਿੱਚ, ਗੁਰਉਠ ਘਰੀ ਤਿਨਾੜੇ ਜਾਈ, ਅੱਜ ਵੀ ਲੋਕ ਘਰੇ ਬਹਿ ਕੇ ਸਿੱਖਦੇ ਨੇ, ਸਿਖਾਉਣ ਵਾਲੇ ਘਰ ਆ ਜਾਣ, ਅੱਜ ਵੀ 550 ਸਾਲ ਬਾਅਦ ਹਲਾ। ਅਗਲੀ ਪੰਕਤੀ, ਪਰਜਾ ਅੰਧੀ ਗਿਆਨ ਬਿਨ, ਕੂੜਕ ਸੱਤ ਮੁਖੋਂ ਆਲਾਈ, ਗੁੱਸਾ ਨਾ ਕਰਿਓ ਪਰਜਾ ਅੱਜ ਵੀ ਅੰਨੀ। ਅੱਜ ਲੋਕ ਇੰਜੀਨੀਅਰ ਡਾਕਟਰ ਪੀ ਐਚ ਡੀ ਕਰ ਗਏ, ਤੁਹਾਡੀ ਕਿਸ ਅਕੈਡਮਿਕ ਐਜੂਕੇਸ਼ਨ ਹਾਈ ਲੈਵਲ ਦੀ ਹੋਣ ਕਰਕੇ ਲੋਕ ਗਿਆਨਵਾਨ ਹੋ ਗਏ? ਨਹੀਂ, ਅੱਜ ਵੀ ਪਰਜਾ ਗੁਰੂ ਦੀ ਬਾਣੀ ਦੇ ਗਿਆਨ ਤੋਂ ਬਗੈਰ ਅੰਨਿਆਂ ਦੀ ਤਰ੍ਹਾਂ। ਮੈਂ ਤੁਹਾਨੂੰ ਐਗਜ਼ਾਮਪਲ ਦਵਾਂ ਸਾਧ ਸੰਗਤ, ਪਰਜਾ ਅੰਧੀ ਗਿਆਨ ਬਿਨ ਨਹੀਂ ਤੇ ਹੋਰ ਕੀ ਹੈ। ਜਿਨ੍ਹਾਂ ਡਾਕਟਰਾਂ ਨੇ ਲੋਕਾਂ ਦਾ ਭਲਾ ਕਰਨਾ ਸੀ, ਲੋਕਾਂ ਦੀ ਰੱਤ ਨਚੋੜਨ ਲੱਗ ਪਏ, ਇੱਕ ਅੰਮ੍ਰਿਤਧਾਰੀ ਬੱਚੀ MBBS ਬਣੀ। ਉਹ ਮੇਰੇ ਕੋਲ ਰੋ ਕੇ ਕਹਿੰਦੀ, ਭਾਈ ਸਿੰਘ ਮੈਂ ਤੇ ਇਹ ਕੰਮ ਛੱਡ ਹੀ ਦੇਣਾ ਡਾਕਟਰ। ਬੇਟਾ ਕਿਉਂ? ਕਲਗੀ ਘਰ ਵਿੱਚ ਸਰੱਗੀ ਪੈਸੇ ਸਭ ਕੁਝ ਸੀ, ਮਾਂ ਪਿਓ ਅੰਮ੍ਰਿਤਧਾਰੀ ਸੀ, ਮੈਂ ਹੁਣ MBBS ਡਾਕਟਰ ਬਣ ਗਈ। ਪਰ ਜਿਹੜੇ ਹਸਪੀਟਲ ਵਿੱਚ ਜੋਬ ਹੈ ਨਾ, ਉਥੋਂ ਦਾ ਹੈਡ ਉਹ ਡਾਕਟਰ ਕਹਿੰਦੇ ਨੇ ਕਿਸੇ ਪੇਸ਼ੈਂਟ ਨੂੰ ਸੁੱਕਾ ਨਹੀਂ ਜਾਣ ਦੇਣਾ, ਆਪਰੇਸ਼ਨ ਨਹੀਂ ਵੀ ਹੋਣਾ, ਤੁਸੀਂ ਲਿਖ ਕੇ ਦਿਓ ਆਪਰੇਸ਼ਨ। ਕਹਿੰਦੀ ਮਜਬੂਰਨ ਕਹਿਣਾ ਪੈਂਦਾ, ਜੇ ਨਹੀਂ ਕਹੋ ਤਾਂ ਉਹ ਕਹਿੰਦੇ ਤੂੰ ਪਰਾਂ ਚੱਲ, ਹੋਰ ਡਾਕਟਰ ਬਥੇਰੇ ਨੇ। ਅੱਖਾਂ ਨਾਲ ਵੇਖ ਕੇ ਉਹ ਕਹਿੰਦੀ ਮੇਰੀ ਧਾਰ ਨਿਕਲ ਗਈ। ਚੰਗੀਆਂ ਭੱਲੀਆਂ ਮਾਈਆਂ ਕੇਸ ਨਾਰਮਲ ਹੁੰਦਾ, ਡਿਲੀਵਰੀ ਨਾਰਮਲ ਹੋਣੀ ਹੁੰਦੀ, ਉਹ ਕਹਿੰਦੇ ਨੇ ਰੋਗੀ ਕਰ ਦਿਓ, ਪੇਟ ਪਾੜੋ, ਪੈਸੇ ਬਣਾਉਣੇ ਨੇ। ਸਾਧ ਸੰਗਤ ਇਹ ਪਰਜਾ ਅੰਧੀ ਗਿਆਨ ਬਿੰਨੀ ਤੇ ਹੋਰ ਕੀ ਹੈ। ਲੋਕ ਪੜ੍ਹੇ ਲਿਖੇ ਡਾਕਟਰ ਲੋਕਾਂ ਦੀ ਰੱਤ ਨਚੋੜਨ ਲੱਗ, ਪਰਜਾ ਅੰਧੀ ਗਿਆਨ ਬਿੰਨ ਅੱਜ ਵੀ। ਅਗਲੀ ਗੱਲ, ਪੜ੍ਹੇ ਲਿਖੇ ਲੋਕ ਆਪਾਂ ਇੰਜੀਨੀਅਰ ਡਾਕਟਰ ਬਣ ਗਏ, ਹਿੰਦੁਸਤਾਨ ਪੜ੍ਹ ਲਿਖ ਗਿਆ, ਮਾਫ ਕਰਿਓ ਅੰਨੇ ਅੱਜ ਵੀ। ਕਿਉਂ? ਉਹ ਪੜ੍ਹੇ ਲਿਖੇ ਲੋਕਾਂ ਨੂੰ ਚੈਨਲ ਤੇ ਬਹਿ ਕੇ, ਸੈਟੇਲਾਈਟ ਚੈਨਲਾਂ ਤੇ ਬਾਬੇ ਇਹ ਕਹਿ ਕੇ ਲੁੱਟਦੇ ਹੋਣ ਕੇ ਖੀਰ ਖਾ ਲਓ ਕਿਰਪਾ ਹੋ ਜਾਏਗੀ, ਗੋਲ ਗੱਪੇ ਖਾ ਲਓ ਕਿਰਪਾ ਹੋ ਜਾਏਗੀ, ਪਰ ਜਾ ਅੰਨੀ ਨੀ ਤੇ ਹੋਰ। ਇਹ ਕਿਉਂ ਅੰਨੇ? ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ, ਉਹ ਲਿਆ ਹੀ ਨਹੀਂ ਕਿਸੇ ਨੇ, ਪਾਠ ਕਰਾਇਆ ਉਪਦੇਸ਼ ਕਿਸੇ ਨੇ ਨਹੀਂ ਲਿਆ। ਮਾਫ ਕਰਿਓ, ਮੈਂ ਫਿਰ ਉੱਥੇ ਉਹ ਕਥਾ ਵਿੱਚ ਗਿਆ, ਉਹ ਸੱਜਣੋ ਕਿਉਂ ਅੰਨੇ ਹੋਏ ਹੋ ਗਿਆ ਤੋਂ? ਇਹ ਤੁਹਾਨੂੰ ਕਿਉਂ ਭਰਮ ਪੈ ਗਿਆ 20 ਰੁਪਏ ਦਾ ਜਹਾਜ਼ ਚੜਾ ਕੇ ਵੀਜ਼ਾ ਲੱਗਦਾ? ਜੇ ਜਹਾਜ਼ ਚੜਾਉਣ ਨਾਲ ਵੀਜ਼ਾ ਲੱਗਦਾ ਹੋਵੇ, ਇੰਸਟੀਟਿਊਟ ਖੋਲਣ ਦੀ ਕੀ ਲੋੜ, ਆਈਲੈਟਸ ਕਰਨ ਦੀ ਕੀ ਲੋੜ ਹੈ, ਬੱਚਿਆਂ ਨੂੰ ਪੜ੍ਹਾਉਣ ਦੀ ਕੀ ਜ਼ਰੂਰਤ? ਨਾਲੇ ਸੋਚ ਕੇ ਵੇਖੋ ਇਹ ਜਹਾਜ਼ ਕਿੱਥੋਂ ਲੈ ਕੇ ਚੜਾਇਆ? ਬਾਹਰ ਦੁਕਾਨ ਲੱਗੀ, ਉਹ ਬੰਦਾ ਜਹਾਜ਼ ਵਿੱਚੋਂ 5 ਰੁਪਏ ਲੈਂਦਾ, ਦਿਹਾੜੀ ਤੇ ਉਹਦੇ 10-20-50 ਵਿਕ ਜਾਂਦੇ ਨੇ, ਉਹ ਆਪਣੇ ਪਰਿਵਾਰ ਦਾ ਗੁਜ਼ਰਾਨ ਕਰਦਾ। ਜੇ ਇਹ ਗੱਲ ਸੱਚ ਹੋਵੇ ਕਿ ਪਲਾਸਟਿਕ ਦਾ ਜਹਾਜ਼ ਚੜਾ ਕੇ ਕੈਨੇਡਾ ਦਾ ਵੀਜ਼ਾ ਲੱਗਦਾ, ਉਹ 5-5 ਰੁਪਏ ਲਈ ਜਹਾਜ਼ ਵੇਚਣ ਵਾਲਾ ਸਾਰੇ ਇਕੱਠੇ ਚੜਾ ਕੇ ਆਪ ਅਮਰੀਕਾ ਨਾ ਚਲੇ, ਫਿਰ ਉਹਦਾ ਵੀ ਲੱਗਣਾ ਚਾਹੀਦਾ। ਇਹ ਅਸੀਂ ਪਰਜਾ ਅੰਧੀ ਗਿਆਨ ਵਿੱਚ ਕੂੜਕ ਸੱਤ ਮੁਖੋਂ ਆਲਾਈ। ਇੱਥੇ ਹੀ ਬਸ ਨਹੀਂ, ਹੁਣ ਤੁਸੀਂ ਮਨਾਂ ਝਾਤ ਮਾਰਿਓ, ਤੁਹਾਨੂੰ ਥੋੜਾ ਜਿਹਾ ਲੱਗਣਾ। ਸਾਧ ਸੰਗਤ ਅੱਜ ਵੀ ਆਪਾਂ ਨੇ ਪਰਜਾ, ਅੱਜ ਵੀ 550 ਸਾਲ ਬਾਅਦ ਅੰਨੀ ਦੀ ਅੰਨੀ। ਪਤਾ ਜੇ ਕਿਉਂ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਚਾਨਣ ਨੇ ਸਾਨੂੰ ਗਿਆਨ ਦੇਣਾ ਸੀ, ਅਸੀਂ ਉਪਦੇਸ਼ ਲਿਆ ਹੀ ਨਹੀਂ। ਪਾਤਸ਼ਾਹ ਨੇ ਕਿਹਾ ਸੀ, ਫੁੱਟੋ ਆਂਡਾ ਭਰਮ ਕਾ ਮਨੇ ਭਇਆ ਪ੍ਰਗਾਸ, ਗੁਰ ਕੱਟੀ ਬੇੜੀ ਪੱਗੇ ਤੇ ਕਿੰਨੀ ਬੰਦ ਖਲਾਸ, ਸਿੱਖ ਨੂੰ ਭਰਮ ਨਾ ਰਹੇ ਜਾਂ ਆਪਣੇ ਦੁੱਖਾਂ ਰੋਗਾਂ ਸੰਤਾਪਾਂ ਤੋਂ ਡਰ ਕੇ ਭਰਮਾਂ ਚ ਨਾ ਪਈ, ਇੱਕ ਅਕਾਲ ਪੁਰਖ ਨੂੰ ਪੁੱਜੀ ਤੈਨੂੰ ਸਭ ਕੁਝ ਮਿਲੇਗਾ। ਪਾਤਸ਼ਾਹ ਨੇ ਚਾਨਣ ਦਿੱਤਾ ਸੀ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਚਾਨਣ ਦਿੱਤਾ ਸੀ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਪਰ ਅਸੀਂ ਚਾਨਣ ਲਿਆ ਨਹੀਂ, ਅੱਧ ਨਾਲੋਂ ਵੱਧ ਤੁਹਾਡੇ ਚ ਐਸੇ ਬੈਠੇ ਹੋਣਗੇ, ਇੰਨਾ ਭਰਮ ਪੈ ਗਿਆ, ਇੱਕ ਨਵੀਂ ਬਿਮਾਰੀ ਪੜ੍ਹਿਆ ਲਿਖਿਆ ਨੂੰ ਪਈ ਹੈ, ਉਹ ਅੰਨੀ ਬਿਮਾਰੀ। ਪਤਾ ਕੀ ਹੈ? ਕਾਲੇ ਜਿਹੇ ਧਾਗੇ ਲੋਕ ਪੈਰਾਂ ਤੇ ਬੰਨਣ ਲੱਗ ਪਏ, ਬੀਬੀਆਂ ਵੀ ਬੰਨੀ ਜਾਂਦੀਆਂ, ਬੰਦੇ ਵੀ ਬੰਨੀ ਜਾਂਦੇ, ਪਰ ਜਾ ਅੰਨੀ ਨੀ ਤੇ ਹੋਰ ਕੀ ਹੈ। ਪਰ ਜਾ ਅੰਧੀ ਗਿਆਨ ਬਿਨ ਅੱਜ ਵੀ ਅੰਨੇ ਹੈ, ਕੂੜਕ ਸੱਤ ਮੁਖੋਂ ਆਲਾਈ। ਸਾਧ ਸੰਗਤ ਅਗਲੀ ਪੰਕਤੀ ਦੇ ਅਰਥ ਕਹਿ ਕੇ ਮੈਂ ਸਮਾਪਤੀ ਕਰਨਾ। ਉਹ ਪੰਕਤੀ ਪਤਾ ਕੀ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਸਾਨੂੰ ਸੋਝੀ ਆਵੇ, ਅਸੀਂ ਵਪਾਰੀ ਨਾ ਬਣੀ। ਉਹਦੇ ਵਿੱਚ ਭਾਈ ਗੁਰਦਾਸ ਜੀ ਨੇ ਕਿਹਾ, 550 ਸਾਲ ਪਹਿਲਾਂ ਸੀ ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਉਂ ਕਿਥੋਂ ਜਾਈ ਵਰਤਿਆ ਪਾਪ ਸਭ ਜਗ ਮਾਹੀ। ਅੱਜ ਲੋਕਾਂ ਨੇ ਸਾਧ ਸੰਗਤ ਦਾਮ ਪੈਸੇ ਨੂੰ ਆਪਣਾ ਸਭ ਕੁਝ ਧਰਮ ਬਣਾ ਲਿਆ। ਪੈਸਾ ਹੈ ਤਾਂ ਕਿਸੇ ਦਾ ਕੋਈ ਭਰਾ ਹੈ, ਜੇ ਪੈਸਾ ਨਹੀਂ ਤੇ ਕੋਈ ਰਿਸ਼ਤੇਦਾਰੀ ਨਹੀਂ। ਪੈਸੇ ਦੇਈ ਜਾਓ ਤੇ ਰਿਸ਼ਤੇਦਾਰ ਹੈ, ਪੈਸੇ ਦੇਣੇ ਬੰਦ ਕਰ ਦਿਓ ਕੋਈ ਰਿਸ਼ਤੇਦਾਰ। ਲੋਕਾਂ ਨੇ ਧਰਮ ਹੀ ਪੈਸਾ ਬਣਾਇਆ। ਇੱਥੇ ਵੱਸ ਨਹੀਂ, ਗੁਸਤਾਖੀ ਮਾਫ, 10 ਸਾਲ ਪਹਿਲਾਂ ਰੌਲਾ ਪਿਆ, ਲੜਕੇ ਵਾਲੇ ਦਾਜ ਮੰਗਦੇ ਨੇ, ਦਾਜ ਮੰਗਦੇ ਨੇ, ਦਾਜ ਦੀ ਬਲੀ ਧੀਆਂ ਚੜ ਗਈਆਂ। ਵਾਕਿਆ ਸੱਚ ਹੈ, ਪੰਜਾਬ ਦੀਆਂ ਕਈ ਧੀਆਂ, ਸੈਂਕੜੇ ਹਜ਼ਾਰਾਂ ਧੀਆਂ ਦਾਜ ਦੇ ਲੋਭੀਆਂ ਨੇ ਖਾ ਲਈ। ਦਾਜ ਦੇ ਲੋਭ ਕਈ ਧੀਆਂ ਨੂੰ ਮਾਰਿਆ, ਇਹਦੇ ਚ ਕੋਈ ਸ਼ੱਕ। ਹਿੰਦੁਸਤਾਨ ਨੂੰ ਕਾਨੂੰਨ ਬਣਾਉਣਾ ਪਿਆ ਕਿ ਦਾਜ ਦਾ ਕਾਨੂੰਨ ਬਣਾਓ। ਅੱਜ ਕੀ ਹਾਲਾਤ ਬਦਲ ਗਏ ਪੜ੍ਹ ਲਿਖ ਕੇ? ਨਹੀਂ, ਹੁਣ ਮਾਫ ਕਰਿਓ, ਲੜਕੇ ਵਾਲੇ ਦਾਜ ਨਹੀਂ ਮੰਗਦੇ, ਹੁਣ ਨਵੀਂ ਚੀਜ਼ ਮੰਗਣ ਲੱਗ ਪਏ, ਹੁਣ ਬੈਂਡ ਮੰਗਦੇ ਨੇ, ਹੁਣ ਇਹ ਮੰਗਦੇ ਨੇ। ਦੂਜੇ ਪਾਸੇ ਲੜਕੀ ਵਾਲੇ ਵੀ, ਸਾਡੀ ਲੜਕੀ ਨੇ ਸਾਧ ਸੰਗਤ ਆਈਲੈਸ ਕੀਤੀ ਹੈ, 20 ਲੱਖ ਦੇ ਦਿਓ ਬਾਹਰ ਲੈ ਜਾਂਗੇ, 40 ਲੱਖ ਦੇ ਦਿਓ ਬਾਹਰ ਲੈ ਜਾਂਗੇ। ਇਹ ਬਿਜ਼ਨਸ ਵਪਾਰ ਨਾ ਕਰੋ, ਤੁਹਾਨੂੰ ਬੇਨਤੀ ਹੈ ਆਪਾਂ ਆਪਣੇ ਘਰ ਨੂੰ ਵਾਪਸ ਮੁੜਾਈਏ, ਗੁਰੂ ਨਾਨਕ ਦੇ ਘਰ ਵੱਲ ਵਾਪਸ ਆਈਏ। ਇਹ ਲੋਭ ਨਾ ਕਰੋ, ਜੇ ਵਿਆਹ ਕਰਨਾ ਤੇ ਪੱਕਾ ਇਮਾਨਦਾਰੀ ਨਾਲ ਕਰੋ, ਫਿਰ ਲੋਕਾਂ ਨਾਲ ਧੋਖਾ ਫਰੋਡ ਨਹੀਂ, ਨਹੀਂ ਤਾਂ ਫਿਰ ਸ਼ਰਮ ਧਰਮ ਦੋ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਦੇ ਲਾਲੋ, ਫਿਰ ਕਿਸੇ ਬਾਬਰ ਨੂੰ ਦੋਸ਼ ਦੇਣ ਦੀ ਲੋੜ ਨਹੀਂ। ਫਿਰ ਇਹ ਸਭ ਕੁਝ ਬਾਅਦ ਵਿੱਚ ਤਾਂ ਹੁੰਦਾ ਜੇ ਇਸ ਤਰ੍ਹਾਂ ਹੋਣ ਲੱਗ। ਸੋ 550 ਸਾਲ ਬਾਅਦ ਹਾਲਾਤ ਫਿਰ ਹੋਈਓ ਨੇ, ਬਚਣ ਵਾਸਤੇ ਇੱਕੋ ਹੀ ਤਰੀਕਾ ਹੈ, ਆਪਣੇ ਘਰਾਂ ਚ ਬਾਣੀ ਪੜੋ। ਜੇ ਗੁਰੂ ਨੇ ਕਿਹਾ ਨਾ ਗੁਰਬਾਣੀ ਇਸ ਜਗ ਮੈਂ ਚੰਨ, ਤਾਂ ਬਾਣੀ ਪੜੋ, ਆਪਣੇ ਘਰ ਚ ਜਪਜੀ ਸਾਹਿਬ ਦਾ ਜਾਪ ਪੱਕਾ ਕਰੋ, ਆਪ ਪੜੋ, ਬੱਚਿਆਂ ਨੂੰ ਪੜਾਓ। ਮੇਰਾ ਵਿਸ਼ਵਾਸ ਹੈ 24 ਮਿੰਟ ਲੱਗਦੇ ਨੇ ਜਪਜੀ ਸਾਹਿਬ ਪੜ੍ਹਨ ਨੂੰ, ਸਿੱਖੋ। ਜੇ ਰੋਜ਼ 24 ਘੰਟਿਆਂ ਚ 24 ਮਿੰਟ ਦਾ ਜਪਜੀ ਸਾਹਿਬ ਦਾ ਪਾਠ ਕਰੋ, ਮੇਰਾ ਵਿਸ਼ਵਾਸ ਹੈ ਜਾਓ, ਤੁਹਾਡੇ 24 ਘੰਟਿਆਂ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੀ ਹੈ। ਸਾਨੂੰ ਗੁਰੂ ਹਿੱਲਣ ਨਹੀਂ ਦਿੰਦੇ, ਸਾਡੀ ਰੱਖਿਆ ਕਰਨੀ। ਸੋ ਘਰਾਂ ਵਿੱਚ ਬਾਣੀ ਪੜੋ, ਪੱਕਾ ਜਪਜੀ ਸਾਹਿਬ ਕਰੋ, ਕਦੇ ਮਿਸ ਨਾ ਕਰੋ, ਆਪ ਪੜੋ, ਆਪਣੇ ਬੱਚਿਆਂ ਨੂੰ ਪੜਾਓ। ਇੱਕ ਪੰਕਤੀ ਪਿਆਰ ਨਾਲ ਉੱਚੀ ਆਵਾਜ਼ ਚ ਕਹਿ ਦਿਓ, ਤੁਹਾਡੀ ਤੇ ਮੇਰੀ ਵੀ ਹਾਜ਼ਰੀ ਸਤਿਗੁਰ ਦੇ ਚਰਨਾਂ ਚ ਲੱਗੇ। ਪਿਆਰ ਨਾਲ ਕਹੋ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਅੰਦਰ ਧੰਨ ਧੰਨ ਸੋਢੀ ਸੁਲਤਾਨ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਅੰਮ੍ਰਿਤ ਬਚਨ ਜਿਨ੍ਹਾਂ ਦੀ ਨਿਤਾ ਪ੍ਰਤੀ ਆਪ ਗੁਰ ਸ਼ਬਦ ਦੀ ਸਾਂਝ ਕਰਨ ਵਾਸਤੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸੰਗਤ ਜੀ ਇਹ ਧੰਨ ਸ੍ਰੀ ਗੁਰੂ ਪੰਜਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ। ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਦੋ ਅਸਥਾਨ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਨੇ। ਇੱਕ ਜਿੱਥੇ ਨਿਤਾ ਪ੍ਰਤੀ ਆਪ ਜੀ ਬੈਠੇ ਹੋ ਕਥਾ ਸਰਵਣ ਕਰਦੇ ਹੋ, ਦੂਸਰਾ ਅਸਥਾਨ ਰਾਮਸਰ ਦੇ ਨੇੜੇ ਗੁਰਦੁਆਰਾ ਮੰਜੀ ਸਾਹਿਬ। ਇਸ ਅਸਥਾਨ ਤੇ 12 ਮਾਹ ਦੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ। ਉਸ ਅਸਥਾਨ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦਾ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤਾ ਹੈ ਇਹਦੀ ਸਾਂਝ ਕਰਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤਾਂ ਕਿ ਅੱਜ ਦੇ ਇਸ ਅੰਮ੍ਰਿਤ ਬਚਨ ਦੀ ਕੋਈ ਕਿਣਕਾ ਸਾਡੀ ਸੁਰਤ ਵਿੱਚ, ਸਾਡੇ ਹਿਰਦੇ ਵਿੱਚ, ਸਾਡੇ ਜਿਹਨ ਵਿੱਚ ਵਸ ਜਾਵੇ। ਸਾਰੀਆਂ ਸਿੱਖ ਸੰਗਤਾਂ ਪ੍ਰੇਮ ਵਿੱਚ ਭਿੱਜ ਕੇ ਸਹਿਬ ਪਿਤਾ ਨੂੰ ਸੀਸ ਝੁਕਾ ਕੇ ਯਾਦ ਕਰਦਿਆਂ ਹੋਇਆਂ ਇੱਕ ਵਾਰਾਂ ਬੁਲੰਦ ਆਵਾਜ਼ ਵਿੱਚ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰਾਂ ਫੇਰ ਆਖੋ ਜੀ, ਬੁਲੰਦ ਆਵਾਜ਼ ਵਿੱਚ ਆਖਿਓ ਸਤ

0: ਇਹ ਸਤਿਗੁਰੂ ਚੌਥੇ ਸਤਿਗੁਰੂ ਜੀਆਂ ਨੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ ਜੈਤ ਸ੍ਰੀ ਰਾਗਣੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 696 ਅੰਕ ਦੇ ਉੱਤੇ ਸ਼ੋਭਨੀਕ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਇਸ ਅੰਮ੍ਰਿਤ ਬਚਨ ਨੂੰ ਸਤਿਗੁਰੂ ਸਾਹਿਬ ਪਿਤਾ ਜੀ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਇਸ ਦੇ 4 ਬੰਦ ਹਨ, 4 ਪਦੇ ਹਨ। ਸੰਗਤ ਜੀ, ਇੱਕ ਓਅੰਕਾਰ, ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਕ ਤੋਂ ਭਾਵ ਉਹ ਪਰਮਾਤਮਾ ਇੱਕ ਜੋ ਅਦੁੱਤੀ ਹੈ, ਜਿਸ ਵਰਗਾ ਕੋਈ ਦੂਸਰਾ ਹੋਰ ਹੈ ਨਹੀਂ, ਉਹ ਪਰਮ ਸ਼ਕਤੀ, ਉਹ ਅਕਾਲ ਪੁਰਖ ਵਾਹਿਗੁਰੂ, ਜਿਹੜਾ ਇੱਕ ਰਸ ਹਰ ਜਗ੍ਹਾ ਤੇ ਹਰ ਵਕਤ ਵਿਆਪ ਰਿਹਾ ਹੈ, ਜਿਹਦੀ ਹੋਂਦ ਹਸਤੀ ਸਦੀਵ ਕਾਲ ਹੈ, ਜਿਹੜਾ ਸਤਿ ਹੈ, ਜਿਹਨੂੰ ਅਸੀਂ ਸਤਨਾਮ ਕਹਿੰਦੇ ਹਾਂ, ਜਿਸ ਨੂੰ ਅਸੀਂ ਜਦੋਂ ਅੰਮ੍ਰਿਤ ਬਾਣੀ ਵਿੱਚੋਂ ਪੜ੍ਹੀਏ ਤੇ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਪਰਮਾਤਮਾ ਜਿਹੜਾ ਜਦੋਂ ਸ੍ਰਿਸ਼ਟੀ ਨਹੀਂ ਸੀ, ਜਦੋਂ ਅਰਬਦ ਨਰਬਦ ਧੰਦੂਕਾਰਾ ਸੀ, ਉਹਦੀ ਹੋਂਦ ਹਸਤੀ ਉਦੋਂ ਵੀ ਸੀ। ਜਦੋਂ ਤੋਂ ਯੁੱਗਾਂ ਜਗੰਤਰਾਂ ਤੋਂ ਸ੍ਰਿਸ਼ਟੀ ਬਣੀ ਹੈ, ਉਹਦੀ ਹੋਂਦ ਹਸਤੀ ਉਦੋਂ ਤੋਂ ਹੀ ਹੈ। ਉਹ ਪਰਮਾਤਮਾ ਜਿਹੜਾ ਅੱਜ ਵੀ ਹੈ, ਹੈ ਭੀ ਸੱਚ ਦਾ ਮਤਲਬ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ, ਸੰਸਾਰ ਰਹੇ ਜਾਂ ਨਾ ਰਹੇ, ਪਰ ਪਰਮਾਤਮਾ ਦੀ ਹੋਂਦ ਹਸਤੀ ਕਦੀ ਮਿਟਣੀ ਨਹੀਂ ਹੈ। ਬਾਕੀ ਤੇ ਸਾਰਾ ਸੰਸਾਰ ਨਾਸ਼ਵੰਤ ਹੈ, ਲੇਕਿਨ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਹੈ। ਸੋ ਐਸੇ ਪਰਮਾਤਮਾ ਦੇ ਨਾਲ ਜੇ ਮਿਲਦਾ ਹੋਵੇ ਤੇ ਫਿਰ ਮਿਲਣ ਦਾ ਤਰੀਕਾ ਕੀ ਹੈ? ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਅਸੀਂ ਉਸ ਪਰਮਾਤਮਾ ਦੇ ਨਾਲ ਆਤਮਾ ਦਾ ਮਿਲਾਪ ਹੋ ਸਕਦਾ ਹੈ। ਜੇ ਆਤਮਾ ਨੇ ਪਰਮ ਆਤਮਾ ਵਿੱਚ ਲੀਨ ਹੋਣਾ ਵੀ, ਇੱਥੇ ਸਾਨੂੰ ਇੱਕ ਗੱਲ ਖਿਆਲ ਵਿੱਚ ਰੱਖਣੀ ਚਾਹੀਦੀ ਹੈ ਕਿ ਸਾਡਾ ਜੀਵਾਂ ਦਾ, ਮਨੁੱਖੀ ਜੀਵਾਂ ਦਾ ਸਫ਼ਰ ਚੱਲ ਰਿਹਾ ਹੈ, ਤੇ ਸਫ਼ਰ ਕੀ ਚੱਲ ਰਿਹਾ ਹੈ? ਸਾਰਾ ਸੰਸਾਰ ਸਫ਼ਰ ਦੇ ਵਿੱਚ ਹੈ, ਕਿਉਂਕਿ ਅਸੀਂ ਦੇਖਦੇ ਹਾਂ ਇਹ ਜੰਮਣ ਮਰਨ ਦਾ ਗੇੜ ਚੱਲਦਾ ਹੈ। 84 ਲੱਖ ਦੀ ਜੂਨ ਵਿੱਚੋਂ ਨਿਕਲ ਕੇ ਪਰਮ ਆਤਮਾ ਅਕਾਲ ਪੁਰਖ ਵਿੱਚ ਅਭੇਦ ਹੋਣਾ ਹੈ, ਤੇ ਪਰਮਾਤਮਾ ਨੇ 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਕੋਈ ਉੱਤਮ ਜੂਨ ਬਖਸ਼ਿਸ਼ ਕੀਤੀ ਹੈ ਨਾ ਸੰਗਤ ਜੀ, ਉਹ ਮਨੁੱਖਾ ਦੇਹੀ ਦਿੱਤੀ ਹੈ। ਇੱਕੋ ਇੱਕ ਮਨੁੱਖਾ ਦੇਹੀ ਹੈ ਜਿਸ ਵਿੱਚ ਮਨੁੱਖ ਆਤਮਾ ਦਾ ਪਰਮਾਤਮਾ ਨਾਲ ਅਭੇਦਤਾ ਹਾਸਲ ਕਰ ਸਕਦਾ ਹੈ। ਤੇ ਨਹੀਂ ਤਾਂ ਦੇਖੀਏ ਬਾਕੀ ਕੋਈ ਪਸ਼ੂ ਪੰਛੀ ਜੀਵ ਜੰਤੂ ਕਿੰਨੇ ਨੇ, ਉਹ ਕੋਈ ਵੀ ਹੋਰ ਐਸਾ ਨਹੀਂ ਜਿਹੜਾ ਪਰਮਾਤਮਾ ਨਾਲ ਅਭੇਦ ਹੋ ਸਕਦਾ ਹੋਵੇ, ਪਰ ਇਹ ਬੜੀ ਮੁਸ਼ਕਲ ਨਾਲ ਮਿਲੀ ਜੇ, 84 ਲੱਖ ਦੇ ਗੇੜ ਤੋਂ ਬਾਅਦ ਮਿਲੀ ਜੇ, ਤੇ ਬੜੀ ਕੀਮਤੀ ਹੈ। ਤਾਂ ਹੀ ਤਾਂ ਬਹੁਤ ਹੀ ਮਹਾਨ ਸ਼ਖਸੀਅਤ ਭਗਤ ਕਬੀਰ ਜੀਆਂ ਨੇ ਵੀ ਕਿਹਾ ਨਾ, ਕਬੀਰ ਹੀਰੇ ਜੈਸਾ ਜਨਮ ਹੈ, ਇਹ ਜਿਹੜਾ ਜਨਮ ਮਿਲਿਆ ਨਾ, ਇਹ ਹੀਰੇ ਵਰਗਾ ਮਿਲਿਆ, ਬਹੁਤ ਕੀਮਤੀ, ਜਿਹਦੀ ਕੋਈ ਬੇਸ਼ੁਮਾਰ ਕੀਮਤੀ, ਜਿਹਦਾ ਕੋਈ ਕੀਮਤ ਦੱਸੀ ਨਹੀਂ ਜਾ ਸਕਦੀ, ਦਿੱਤੀ ਨਹੀਂ ਜਾ ਸਕਦੀ। ਕਿਉਂਕਿ ਅਨੁਭਵ ਹੋ ਜਾਂਦਾ ਜਦੋਂ ਕਿਸੇ ਹਸਪਤਾਲ ਚ ਜਾਈਏ, ਹਸਪਤਾਲ ਚ ਜਾਈਏ, ਉੱਥੇ ਜਦੋਂ ਡਾਕਟਰ ਕਹਿੰਦਾ ਤੁਹਾਡੀ ਅੱਖ ਬਦਲਣੀ ਇੰਨੇ ਪੈਸੇ ਲੱਗਣਗੇ, ਤੁਹਾਡਾ ਆਹ ਕਰਨਾ ਹੈ, ਆਹ ਅੰਗ ਪਾਉਣਾ ਹੈ, ਇੰਨੇ ਪੈਸੇ ਲੱਗਣਗੇ, ਇਹ ਇੱਕ ਪੱਖ ਵੱਖਰਾ ਹੈ। ਜਿਹੜਾ ਪਰਮਾਤਮਾ ਨੇ ਇਹ ਜੀਵਨ ਦਿੱਤਾ ਤੇ ਇਹ ਚਲਾਉਣ ਵਾਸਤੇ ਕਈ 36 ਪ੍ਰਕਾਰ ਦੇ ਪਦਾਰਥ ਦਿੱਤੇ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਕੇਵਲ ਇੱਕ ਹੈ, ਤੇ ਉਹਦੇ ਨਾਲ ਅਭੇਦਤਾ ਹਾਸਲ ਕਰਨੀ ਸਾਡਾ ਮਨੋਰਥ ਹੈ। ਮਨੁੱਖੀ ਜੀਵਨ ਦਾ ਇੱਕੋ ਇੱਕ ਮਨੋਰਥ ਹੈ ਕਿ ਪਰਮਾਤਮਾ ਨੇ, ਆਤਮਾ ਨੇ ਪਰਮਾਤਮਾ ਵਿੱਚ ਲੀਨ ਹੋਣਾ ਹੈ। ਲੇਕਿਨ ਸੰਸਾਰ ਇਸ ਗੱਲ ਤੋਂ ਥੋੜਾ ਕੁ ਭਟਕ ਚੁੱਕਾ ਹੈ ਅੱਜ ਦਾ, ਖਾਸ ਕਰਕੇ ਅਸੀਂ ਪਦਾਰਥਵਾਦੀ ਹੋ ਗਏ ਤੇ ਪਦਾਰਥਾਂ ਵਿੱਚ ਖੱਚਤ ਹੋ ਗਏ, ਰੱਬ ਨਾਲੋਂ ਅਕਾਲ ਪੁਰਖ ਵਾਹਿਗੁਰੂ ਨਾਲੋਂ ਟੁੱਟ ਗਏ, ਤੇ ਟੁੱਟੇ ਹੋਣ ਕਰਕੇ ਹੀ ਦਰ ਦਰ ਦੀਆਂ ਠੋਕਰਾਂ ਨੇ। ਗੁਰੂ ਨਾਲੋਂ ਟੁੱਟ ਜਾਣਾ, ਰੱਬ ਨਾਲੋਂ ਟੁੱਟ ਜਾਣਾ, ਪਰਮਾਤਮਾ ਨਾਲੋਂ ਟੁੱਟ ਜਾਣਾ, ਜੀਵਨ ਵਿਅਰਥ ਹੈ, ਤੇ ਪਰਮਾਤਮਾ ਨਾਲ ਜੁੜ ਜਾਣਾ, ਆਤਮਾ ਦੇ ਅੰਦਰ ਪਰਮਾਤਮਾ ਦੀ ਯਾਦ ਟਿਕੀ ਰਹਿਣੀ, ਪਰਮਾਤਮਾ ਅੱਗੇ ਆਪਣਾ ਆਪਾ ਸਮਰਪਣ ਕਰ ਛੱਡਣਾ, ਇਹੀ ਉਹਦੀ ਪ੍ਰਾਪਤੀ ਹੈ। ਮਨੁੱਖਾ ਦੇਹੀ ਦਾ ਮਨੋਰਥ ਹੀ ਤਾਂ ਇਹ ਹੈ ਨਾ ਕਿ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦਤਾ, ਤੇ ਅਭੇਦਤਾ ਹਾਸਲ ਤਾਂ ਹੋਵੇਗੀ ਜੇ ਅਸੀਂ ਆਪਣਾ ਆਪਾ ਗੁਰੂ ਅੱਗੇ ਰੱਖਾਂਗੇ, ਤੇ ਜੇਕਰ ਅੰਦਰ ਆਪਾਂ ਬੈਠਾ ਰਿਹਾ मैं बैठी रही ते फिर उदे नाल अभेदता नहीं हो सकती। सो उदे नाल अकाल पुरख वाहेगुरु नाल जे अभेद होना है ते उदा वसीला की गुर प्रसाद गुरु की कृपा द्वारा गुरु दे राही ही उस परमात्मा नाल आत्मा जड़ी है वो मिल

ਮੇਰੇ ਹਿਰਦੇ ਦੇ ਅੰਦਰ ਰਤਨ ਕੀਮਤੀ ਨਾਮ ਹਰ ਵਸਿਆ, ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਹਿਰਦੇ ਵਿੱਚ ਵਸ ਗਿਆ। ਸਭ ਤੋਂ ਕੀਮਤੀ ਕੀ ਹੈ? ਪਰਮਾਤਮਾ ਦਾ ਨਾਮ। ਮਤ ਵਿੱਚ ਰਤਨ ਜਵਾਹਰ ਮਾਣਕ ਵਸ ਜਾਂਦੇ ਨੇ। ਕਦੋਂ ਵਸਦੇ ਜੀ? ਸੁਰਤ ਦੇ ਅੰਦਰ ਹੀਰੇ ਜਵਾਹਰਾਤ ਸੁੱਚੇ ਮੋਤੀ ਆ ਜਾਂਦੇ ਹੈ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਅਸੀਂ ਇੱਕ ਗੁਰੂ ਦੀ ਸਿੱਖਿਆ ਸੁਣੀਏ ਤੇ ਜੇ ਬਹੁਤੇ ਲੋਕਾਂ ਦੀ ਸੰਸਾਰ ਦੀ ਭਟਕਣਾ ਦੇ ਪਿੱਛੇ ਪੈ ਜਾਈਏ ਫਿਰ ਤੇ ਜੀਵਨ ਨਿਰਾਰਥਕ ਰਹਿ ਜਾਏਗਾ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਕਿ ਸੁਰਤ ਦੇ ਅੰਦਰ, ਹਿਰਦੇ ਦੇ ਅੰਦਰ, ਆਤਮਾ ਦੇ ਅੰਦਰ ਪਰਮਾਤਮਾ ਦੀ ਯਾਦ ਵਸ ਜਾਂਦੀ ਹੈ, ਪਰ ਸ਼ਰਤ ਹੈ ਇੱਕ। ਕਿਵੇਂ ਵਸਦੀ ਹੈ? ਜਦੋਂ ਅਸੀਂ ਗੁਰੂ ਦਾ ਲੜ ਫੜਦੇ ਹਾਂ, ਜਦੋਂ ਅਸੀਂ ਗੁਰੂ ਨਾਲ ਜੁੜਦੇ ਹਾਂ, ਜਦੋਂ ਗੁਰੂ ਦੇ ਚਰਨਾਂ ਵਿੱਚ ਆਪਣਾ ਆਪਾ ਰੱਖਦੇ ਹਾਂ, ਇਹ ਬਖਸ਼ਿਸ਼ ਉਦੋਂ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ? ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਗੁਰੂ ਸਾਡੇ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਹੈ, ਸਾਡੀ ਮਤ ਦੇ ਉੱਤੇ ਹੱਥ ਰੱਖ ਦਿੰਦਾ ਹੈ। ਯਾਦ ਰੱਖਿਓ, ਸਿਰ ਦੇ ਉੱਤੇ ਹੱਥ ਕਿਵੇਂ ਰੱਖਣਾ ਜੀ? ਸਿਰ ਦੇ ਹੱਥ ਸਮਝ ਲੈਣਾ ਜੇ ਸਾਨੂੰ ਮਤ ਆ ਜਾਵੇ ਜਿਹੜੀ ਗੁਰੂ ਨੇ ਦਿੱਤੀ ਹੋਈ ਹੈ। ਗੁਰੂ ਨੇ ਮਤ ਕੀ ਦਿੱਤੀ ਹੈ? ਗੁਰ ਕੀ ਮਤ ਤੋਂ ਲਿਹੇ ਏਆ ਨੇ, ਐ ਬੇਸਮਝ ਗੁਰੂ ਦੀ ਮਤ ਲੈਣੀ ਕਰ ਲਾ। ਤੂੰ ਆਪਣੀ ਮਤ ਮਨ ਕੀ ਮਤਰੀ ਜਿਹੜੀ ਉਹ ਤਿਆਗ ਦੇ। ਅਸੀਂ ਮਨ ਦੇ ਪਿੱਛੇ ਲੱਗਣਾ ਨਹੀਂ, ਅਸੀਂ ਗੁਰੂ ਦੇ ਪਿੱਛੇ ਲੱਗਣਾ ਹੈ। ਗੁਰੂ ਦੇ ਆਸ਼ੇ ਵਿੱਚ ਜ਼ਿੰਦਗੀ ਜੀਣੀ ਹੈ, ਗੁਰੂ ਦੇ ਹੁਕਮ ਵਿੱਚ ਜ਼ਿੰਦਗੀ ਜੀਣੀ ਹੈ, ਗੁਰੂ ਦੀ ਭੈ ਭਾਵਨੀ ਵਿੱਚ ਜੀਣੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਗੁਰੂ ਸਿਰ ਤੇ ਹੱਥ ਧਰ ਦਿੰਦਾ ਫਿਰ ਕੀ ਹੁੰਦਾ ਹੈ? ਸਾਨੂੰ ਮਤ ਆ ਜਾਂਦੀ ਹੈ, ਗੁਰੂ ਦੀ ਮਤ ਮਿਲ ਜਾਂਦੀ ਹੈ। ਕਿਹੜੀ ਮਤ? ਭਗਤ ਬਿਨਾ ਬਹੁ ਡੂਬੇ ਸਿਆਣੇ। ਸਮਝ ਆ ਜਾਂਦੀ ਹੈ ਕਿ ਭਗਤੀ ਤੋਂ ਬਿਨਾਂ ਬੜੇ ਬੜੇ ਅਕਲਮੰਦ, ਬੜੇ ਬੜੇ ਆਪਣੇ ਆਪ ਨੂੰ ਫਨੀ ਖਾਂ ਕਹਾਉਣ ਵਾਲੇ ਵੀ ਜਿਹੜੇ ਆ ਉਹ ਇਸ ਸੰਸਾਰ ਸਮੁੰਦਰ ਵਿੱਚ ਡੁੱਬਦੇ ਵੇਖੇ ਨੇ, ਇਸ ਸੰਸਾਰ ਸਮੁੰਦਰ ਵਿੱਚ ਨਾਸ਼ ਹੁੰਦੇ ਵੇਖੇ ਨੇ, ਜਿਹੜੇ ਰੱਬ ਤੋਂ ਟੁੱਟ ਗਏ, ਜਿਹੜੇ ਗੁਰੂ ਤੋਂ ਟੁੱਟ ਗਏ, ਜਿਹੜੇ ਵਾਹਿਗੁਰੂ ਤੋਂ ਟੁੱਟ ਗਏ, ਉਹਨਾਂ ਦੀ ਹਾਲਤ ਇਹ ਹੋ ਜਾਂਦੀ ਹੈ। ਕਹਿੰਦੇ ਜਿਹੜਾ ਫੁੱਲ ਟਹਿਣੀ ਨਾਲੋਂ ਟੁੱਟ ਜਾਵੇ, ਨਾ ਉਸ ਫੁੱਲ ਵਿੱਚ ਖੁਸ਼ਬੂ ਰਹਿੰਦੀ ਹੈ, ਨਾ ਉਸ ਫੁੱਲ ਵਿੱਚ ਸੁੰਦਰਤਾ ਰਹਿੰਦੀ ਹੈ। ਜਿਹੜੀ ਟਹਿਣੀ ਕਹਿੰਦੇ ਆ ਆਪਣੇ ਮੂਲ ਨਾਲੋਂ ਟੁੱਟ ਜਾਵੇ, ਨਾ ਉਹਦਾ ਫੁੱਲ ਤੇ ਨਾ ਉਹਦੇ ਫਲ ਰਹਿੰਦੇ ਨੇ। ਉਹਦੇ ਵਿੱਚ ਫੁੱਲ ਵੀ ਨਹੀਂ, ਫਲ ਵੀ ਨਹੀਂ, ਤੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ। ਜਿਹੜਾ ਗੁਰੂ ਨਾਲੋਂ ਜੀਵ, ਜਿਹੜਾ ਮਨੁੱਖ ਗੁਰੂ ਨਾਲੋਂ ਟੁੱਟ ਗਿਆ ਨਾ, ਟੁੱਟੇ ਹੋਏ ਦੀ ਹਾਲਤ ਜਿਹੜੀ ਹੈ, ਜਦੋਂ ਇੱਥੇ ਬੜੇ ਬੜੇ ਅਸੀਂ ਸੰਸਾਰ ਵਿੱਚ ਵੇਖੇ ਜਿਹੜੇ ਟੁੱਟਿਆ ਹੋਇਆ ਨੂੰ ਜਦੋਂ ਗੁਰੂ

ਪਰ ਕਦੋਂ ਜਦੋਂ ਉਹ ਧਰ ਦਿੰਦਾ ਫਿਰ ਸਾਡੀ ਸੁਰਤ ਵਿੱਚ ਸਾਡੇ ਹਿਰਦੇ ਵਿੱਚ ਨਾਮ ਵਸਦਾ ਤੇ ਨਾਮ ਵਸੇ ਹੋਏ ਦੀ ਨਿਸ਼ਾਨੀ ਕਿ ਉਹਦੇ ਕੋਲ ਮਤ ਬੁੱਧ ਆ ਜਾਂਦੀ ਹੈ ਤੇ ਉਹ ਆਪਣਾ ਆਪਾ ਤਿਆਗ ਕੇ ਕਹਿੰਦਾ ਤੂੰ ਤੂੰ ਕਰਤਾ ਤੂੰ ਹੁਆ ਕਹਿ ਦਿੰਦਾ ਹੈ ਕਿ ਹੇ ਵਾਹਿਗੁਰੂ ਮੈਂ ਕੁਛ ਨਹੀਂ ਹੈ ਜੋ ਕੁਛ ਹੈ ਤੂੰ ਹੈ ਉੱਥੇ ਤੂੰ ਆ ਜਾਂਦੀ ਹੈ ਤੇ ਮੈਂ ਜਿਹੜੀ ਉਹ ਹਟ ਜਾਂਦੀ ਇਹੀ ਮਤ ਆਈ ਦੀ ਨਿਸ਼ਾਨੀ ਹੈ ਇਹੀ ਸਿਰ ਤੇ ਹੱਥ ਧਰੇ ਹੋਏ ਦੀ ਨਿਸ਼ਾਨੀ ਹੈ ਗੁਰੂ ਦੇ ਹੱਥ ਧਰੇ ਹੋਏ ਦੀ ਨਿਸ਼ਾਨੀ ਕੀ ਹੈ ਉੱਥੇ ਮੈਂ ਨਹੀਂ ਰਹਿ ਜਾਂਦੀ ਤੂੰ ਹੋ ਜਾਂਦੀ।

0: ਜਨਮਾਂ ਜਨਮਾਤਰਾਂ ਦੇ ਪਾਪ ਦੁੱਖ ਮਨੁੱਖ ਨੂੰ ਚਿੰਬੜੇ ਹੋਏ ਨੇ। ਕਈ ਕਿਸਮ ਦੀਆਂ ਮਨੁੱਖ ਕੋਲੋਂ ਜੀਵ ਕੋਲੋਂ ਅਵਗਿਆਵਾਂ, ਕਈ ਕਿਸਮ ਦੀਆਂ ਭੁੱਲਾਂ ਤੇ ਜਿਹੜੇ ਆਤਮਕ ਦੁੱਖ ਸਰੀਰਕ ਦੁੱਖ ਇਹ ਲੱਗੇ ਹੋਏ ਨੇ। ਤੇ ਜੇਕਰ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤੇ ਗੁਰੂ ਕੀ ਕਰਦਾ, ਨਾਮ ਦੀ ਦਾਤ ਦਿੰਦਾ ਤੇ ਉਹਦੇ ਦਾ ਲਾਭ ਕੀ ਹੁੰਦਾ ਹੈ? ਇਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਕਿ ਨਾਮ ਦਾ ਲਾਭ ਕੀ ਹੈ। ਇੱਕ ਵਾਰ ਇੱਕ ਬਜ਼ੁਰਗ ਮਾਤਾ ਨੂੰ ਕਿਹਾ ਕਿ ਨਾਮ ਜਪਿਆ ਕਰੋ, ਕਹਿੰਦੇ ਮਿਲੇਗਾ ਕੀ? ਗੱਲ ਵੀ ਸਹੀ ਹੈ, ਹਰ ਕੋਈ ਕਹਿੰਦਾ ਵੀ ਮੈਂ ਆਹ ਕੰਮ ਕਰਾਂ ਕੀ ਮਿਲੇਗਾ। ਸੋ ਉਹਦੇ ਨਾਮ ਨੂੰ ਜਪਣ ਨੂੰ, ਨਾਮ ਨੂੰ ਸੁਰਤ ਵਿੱਚ ਵਸਾਉਣ ਦਾ ਲਾਭ ਕੀ ਹੈ? ਸਤਿਗੁਰੂ ਜੀ ਨੇ ਦੱਸ ਦਿੱਤਾ, ਕਹਿੰਦੇ ਕਿ ਕਿਲ ਬਿਖ ਦੁੱਖ ਉਤਰੇ, ਪਾਪ ਵੀ ਉਤਰ ਜਾਂਦੇ ਹੈ ਤੇ ਦੁੱਖਾਂ ਤੋਂ ਨਿਵਰਤੀ ਹੋ ਜਾਂਦੀ ਹੈ। ਵੱਡੇ ਵੱਡੇ ਸੰਸਾਰ ਦੇ ਅੰਦਰ ਦੁਖੀ ਦੇਖੀਏ ਨਾ, ਜਦੋਂ ਝਾਤ ਮਾਰ ਕੇ ਦੇਖੀਏ, ਇੱਥੇ ਕਈ ਕੋੜ ਦੇ ਸਤਾਏ ਹੋਏ ਰੋਗ, ਕੋੜ ਦੇ ਰੋਗ ਦੇ ਸਤਾਏ ਹੋਏ ਰੋਗਾਂ ਨੇ ਵੀ ਜਦੋਂ ਤਰਲਾ ਲਿਆ, ਗੁਰੂ ਨੇ ਕਿਰਪਾ ਕੀਤੀ ਤੇ ਕੋੜੀਆਂ ਦੇ ਕੋੜ ਠੀਕ ਕਰ ਦਿੱਤੇ। ਜਦੋਂ ਗੁਰੂ ਨੇ ਨਾਮ ਦੀ ਦਾਤ ਦਿਕਸ਼ਣ ਦਿੱਤੀ ਤੇ ਦੀਪਾਲਪੁਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੋੜੀ ਦਾ ਕੋੜ ਠੀਕ ਕਰ ਦਿੱਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰ ਦਿੱਤੀਆਂ, ਕੋੜੀਆਂ ਨੂੰ ਵੀ ਨੌ ਬਰਨੌ ਕਰ ਦਿੱਤਾ, ਉਹਨਾਂ ਨੂੰ ਸਰੀਰਕ ਤੌਰ ਤੇ ਵੀ ਕਰ ਦਿੱਤਾ ਤੇ ਜਿਹੜੇ ਮਾਨਸਿਕ ਤੌਰ ਤੇ ਕੌੜੀ ਸੀ ਉਹਨਾਂ ਦੇ ਕੋੜ ਵੀ ਠੀਕ ਕਰ ਦਿੱਤੇ। ਮਾਨਸਿਕ ਕੋੜ ਕੀ ਸੀਗਾ? ਅੰਦਰ ਛਾਲ ਕਪਟ, ਅੰਦਰ ਵਿਕਾਰਾਂ ਦੀ ਮੈਲ ਚੜੀ ਹੋਈ ਸੀ। ਜਦੋਂ ਗੁਰੂ ਨੇ ਸੁਰਤ ਵਿੱਚ ਨਾਮ ਵਸਾ ਦਿੱਤਾ ਨਾ, ਤੇ ਉਸ ਨਾਮ ਦੇ ਵਸਣ ਨਾਲ ਆਤਮਾ ਦੇ ਅੰਦਰੋਂ ਜਿਹੜਾ ਸੀ ਨਾ ਭਰੀਐ, ਹੱਥ ਪੈਰ ਤਨ ਦੇਹ ਪਾਣੀ ਧੋਤੈ, ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਵੈ ਕਰੰਗ ਨਾਮ ਦਾ ਸਾਬਣ ਲਾ ਲਾ ਕੇ। ਤੇ ਵਾਹਿਗੁਰੂ ਨੇ ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਗੁਰਮੁਖੋ ਉਹ ਸਾਰੀ ਮੈਲ ਜਿਹੜੀ ਸੀ ਉਹ ਧੁੱਪ ਗਈ, ਆਤਮਾ ਹਲਕੀ ਹੋ ਗਈ, ਪਵਿੱਤਰ ਹੋ ਗਈ।
1: ਮੇਰੇ ਮਨ ਭਜ ਰਾਮ ਨਾਮ ਸਭ ਅਰਥ।
0: ਸਤਿਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਰਹਿਮਤਾਂ ਦੇ ਘਰ ਵਿੱਚ ਆ ਕੇ ਮਨ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਮੇਰੇ ਮਨ, ਆਪਾਂ ਜਦੋਂ ਕਹਿੰਦੇ ਕਿ ਮਨਾ ਏਦਾਂ ਕਰ ਲਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮਾਨ ਨਾਲ ਬਚਨ ਕਰ ਰਹੇ ਜੇ ਤੇ ਇਹ ਸਿੱਖਿਆ ਸਾਨੂੰ ਦੇ ਰਹੇ ਜੇ ਕਿ ਤੁਸੀਂ ਆਪਣੇ ਮਨ ਦੇ ਅੰਦਰ ਜਿਹੜਾ ਹੈ ਨਾ ਇਹ ਵਿਚਾਰ ਧਾਰਨ ਕਰਨਾ ਹੈ, ਅਸੀਂ ਗੁਰੂ ਕੋਲੋਂ ਸਿੱਖਿਆ ਲੈਣੀ ਹੈ। ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਅੰਮ੍ਰਿਤ ਬਚਨ ਕਿਹਾ ਹੈ, ਕਹਿੰਦੇ ਨੇ ਕਿ ਇਹ ਮਨ ਆਰਸੀ ਕੋ ਗੁਰਮੁਖ ਦੇਖੇ। ਜਿਹੜਾ ਸਾਡਾ ਮਨ ਹੈ ਨਾ ਜੀ, ਇੱਕ ਸ਼ੀਸ਼ਾ ਹੈ ਤੇ ਜਿਵੇਂ ਅਸੀਂ ਸ਼ੀਸ਼ੇ ਵਿੱਚ ਦੇਖਦੇ ਹਾਂ ਨਾ ਤੇ ਸਾਨੂੰ ਸਾਡੇ ਮੂੰਹ ਦੇ ਉੱਤੇ ਲੱਗੀ ਹੋਈ ਸਾਰੀ ਗੰਦਗੀ, ਜੋ ਵੀ ਸਾਡੇ ਚਿਹਰੇ ਦੀ ਬੁਰੀ ਹਾਲਤ ਹੋਵੇ ਜਾਂ ਚੰਗੀ ਹੋਵੇ, ਚੰਗਾ ਹੈ ਜਾਂ ਮਾੜਾ, ਉਹ ਦਿਖ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਨ ਦੇ ਅੰਦਰ ਆਪਣੇ ਆਪੇ ਦੇ ਅੰਦਰ ਝਾਤ ਪਾਉਂਦੇ ਹਾਂ, ਮਨ ਅੰਦਰ ਵਿੱਚ ਝਾਕ ਕੇ ਵੇਖਦੇ ਹਾਂ, ਬਹੁਤਾ ਮਨੁੱਖ ਬਾਹਰ ਦੂਜਿਆਂ ਵੱਲ ਝਾਕਦਾ ਰਹਿੰਦਾ ਹੈ। ਸੰਸਾਰ ਦਾ ਸੁਭਾਅ ਹੈ ਦੂਸਰਿਆਂ ਦੇ ਕੱਪੜੇ ਦੇਖਣੇ, ਦੂਸਰਿਆਂ ਦੀ ਗੱਡੀ ਦੇਖਣੀ, ਦੂਸਰਿਆਂ ਦਾ ਧਨ ਦੇਖਣਾ, ਦੂਸਰੇ ਵੱਲ ਉਹਦੇ ਜਿਹੜੇ ਦੂਸਰੇ ਦੇ ਔਗਣ ਵੇਖਦਾ ਰਹਿੰਦਾ ਹੈ, ਲੇਕਿਨ ਆਪਣੇ ਅੰਦਰ ਆਪਣੇ ਆਤਮਾ ਦੇ ਅੰਦਰ ਝਾਤ ਨਹੀਂ ਪਾਉਂਦਾ। ਤੇ ਜਦੋਂ ਆਪਣੇ ਮਨ ਦੇ ਅੰਦਰ ਆਪਣੇ ਆਤਮਾ ਦੇ ਅੰਦਰ ਝਾਤ ਪਾਉਂਦਾ ਤੇ ਮਨ ਫਿਰ ਦੱਸ ਦਿੰਦਾ ਕਿ ਤੇਰੀ ਕਿੱਥੇ ਕਿੱਥੇ ਕੀ ਕੀ ਗਲਤੀਆਂ ਨੇ, ਕੀ ਕੀ ਅਵਗਿਆਵਾਂ ਨੇ, ਕੀ ਕੀ ਤੂੰ ਗਲਤੀਆਂ ਕੀਤੀਆਂ ਨੇ। ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਆ। ਸਾਹਿਬ ਕਹਿੰਦੇ ਮੇਰੇ ਮਨ ਐ ਮੇਰੇ ਮਨਾ ਭਜ ਕੀ ਕਰ, ਭਜ ਸਿਮਰਨ ਕਰਿਆ ਕਰ। ਕਿਹਾ ਰਾਮ ਨਾਮ, ਪਰਮਾਤਮਾ ਰਾਮ ਦਾ ਅਰਥ ਦਸ਼ਰਥ ਦਾ ਪੁੱਤਰ ਨਾ ਸੰਗਤ ਜੀ ਸਮਝਣਾ, ਇੱਥੇ ਰਾਮ ਦਾ ਅਰਥ ਹੈ ਰਮਿਆ ਹੋਇਆ, ਜਿਹੜਾ ਜ਼ਰੇ ਜ਼ਰੇ ਵਿੱਚ ਹਰ ਜਗ੍ਹਾ ਤੇ ਹਰ ਵਕਤ ਮੌਜੂਦ ਹੈ, ਉਹ ਅਕਾਲ ਪੁਰਖ ਜਿਹੜਾ ਰਮਿਆ ਹੋਇਆ ਹੈ, ਹਰ ਥਾਂ ਤੇ ਵਸ ਰਿਹਾ ਹੈ, ਜਿਹਦੀ ਰਹਿਮੋ ਕਰਮ ਚੱਲ ਰਿਹਾ ਹੈ, ਜਿਹਦੇ ਸੰਸਾਰ ਦੀ ਜਿਹੜੀ ਹੈ ਉਤਪਤੀ ਵੀ

0: ਨਾਮ ਦੇ ਨਾਲ ਹੋਈ ਹੈ। ਜੇ ਸੰਸਾਰ ਚੱਲ ਰਿਹਾ ਹੈ ਤੇ ਨਾਮ ਦੇ ਆਸਰੇ ਤੇ ਚੱਲ ਰਿਹਾ, ਧਰਤੀ ਖੜੀ ਹੈ ਤੇ ਨਾਮ ਦੇ ਆਸਰੇ ਖੜੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿੰਨੇ ਵੀ ਖੰਡ ਬ੍ਰਹਿਮੰਡ ਨੇ ਇਹ ਨਾਮ ਦੇ ਆਸਰੇ ਤੇ ਖੜੇ ਹੋਏ ਹੈ। ਤੇ ਚੌਥੇ ਸਤਿਗੁਰੂ ਜੀ ਕੀ ਕਹਿੰਦੇ, ਮੇਰੇ ਮਨ ਭਜ ਸਿਮਰਨ ਕਰ ਕਾਹਦਾ, ਰਾਮ ਨਾਮ ਪਰਮਾਤਮਾ ਦੇ ਰਵੇ ਹੋਏ ਵਾਹਿਗੁਰੂ ਨੂੰ ਆਪਣੇ ਜਿਹਨ ਵਿੱਚ, ਸੁਰਤ ਵਿੱਚ, ਚੇਤੇ ਦੇ ਅੰਦਰ ਵਸਾ ਲਾ। ਪਰਮਾਤਮਾ ਕਿੱਥੇ ਕਿੱਥੇ ਹੈ, ਕਿਸੇ ਨੇ ਸਵਾਲ ਕੀਤਾ, ਕਹਿੰਦਾ ਜੀ ਪਰਮਾਤਮਾ ਸਭ ਜਗ੍ਹਾ ਤੇ ਹੈ ਪਰ ਇੱਕ ਜਗ੍ਹਾ ਹੈ ਜਿੱਥੇ ਨਹੀਂ ਹੈ। ਸਭ ਜਗ੍ਹਾ ਤੇ ਹੈ, ਕਿੱਥੇ ਨਹੀਂ ਹੈ? ਕਹਿੰਦੇ ਮਨੁੱਖ ਦੀ ਸੁਰਤ ਵਿੱਚ ਨਹੀਂ, ਮਨੁੱਖ ਦੇ ਚੇਤੇ ਵਿੱਚ ਨਹੀਂ, ਚੇਤੇ ਵਿੱਚੋਂ ਭੁਲਾਇਆ ਹੋਇਆ। ਤੇ ਜਿੰਨਾ ਅਨਰਥ ਹੋ ਰਿਹਾ ਨਾ ਜੀ ਸੰਸਾਰ ਤੇ, ਉਹ ਇਸੇ ਕਰਕੇ ਹੋ ਰਿਹਾ ਕਿ ਚੇਤੇ ਵਿੱਚੋਂ ਪਰਮਾਤਮਾ ਦਾ ਨਾਮ ਵਿਸਰ ਗਿਆ। ਨਾਮ ਤੋਂ ਵਿਸਰਨ ਕਰਕੇ ਹੀ ਇਹ ਸਾਡੀ ਜਿਹੜੀ ਦੁਰਦਿਸ਼ਾ ਸੰਸਾਰ ਦੀ ਹੈ, ਪਰਮਾਤਮਾ ਦੇ ਨਾਮ ਨੂੰ ਭੁੱਲ ਜਾਣ ਕਰਕੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਰਾਜ ਭਾਗ ਭੋਗਦਾ ਫਿਰਦਾ ਹੈ, ਜਿੰਨੇ ਪਦਾਰਥ ਭੋਗਦਾ ਫਿਰਦਾ ਹੈ, ਜਿੰਨਾ ਸੰਸਾਰ ਦੇ ਉੱਤੇ ਤੂੰ ਚੁੱਕੀ ਫਿਰਦਾ ਹੈ ਕਿ ਮੇਰੇ ਕੋਲ ਆਹ ਕਾਰਾਂ ਨੇ, ਮੇਰੇ ਕੋਲ ਆਹ ਪਦਾਰਥ ਹੈ, ਮੇਰੇ ਕੋਲ ਆਹ ਰਾਜ ਗੱਦੀਆਂ ਨੇ, ਪਰ ਇਹ ਸਾਰੇ ਖਿਨਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹ ਮਾਇਆ ਦੇ ਭੋਗ ਬਿਲਾਸ ਜਿਹੜੇ ਆ, ਇੱਕ ਖਿਨ ਵਿੱਚ, ਇੱਕ ਅੱਖ ਦੇ ਝਮੱਕੇ ਵਿੱਚ ਇਹ ਸਾਰੇ ਹੀ ਕੌੜੇ ਹੋ ਜਾਂਦੇ ਆ। ਕਿਉਂ? ਕਿਉਂਕਿ ਜਦੋਂ ਅਸੀਂ ਨਾਮ ਨਾਲੋਂ ਟੁੱਟ ਜਾਂਦੇ, ਜਦੋਂ ਗੁਰੂ ਨਾਲੋਂ ਟੁੱਟ ਜਾਂਦੇ, ਜਦੋਂ ਪਰਮਾਤਮਾ ਨਾਲੋਂ ਟੁੱਟ ਜਾਂਦੇ, ਉਦੋਂ ਇਹ ਸਾਡੀ ਦੁਰਦਿਸ਼ਾ, ਇਹ ਸਾਡੀ ਹਾਲਤ, ਇਹ ਉਦੋਂ ਹੁੰਦੀ। ਸਤਿਗੁਰੂ ਜੀ ਕੀ ਕਹਿੰਦੇ ਆ, ਸਭ ਅਰਥਾ, ਕਹਿੰਦੇ ਕਿ ਸਾਰੇ ਪਦਾਰਥ ਜਿਹਦੇ ਕੋਲ ਨੇ, ਸਾਰੇ ਪਦਾਰਥਾਂ ਦਾ ਜਿਹੜਾ ਵਾਹਿਗੁਰੂ ਮਾਲਕ ਹੈ।
1: ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
0: ਜਦੋਂ ਗੁਰੂ ਮੇਹਰ ਦੇ ਘਰ ਵਿੱਚ ਆਉਂਦਾ ਹੈ ਨਾ, ਜਦੋਂ ਗੁਰੂ ਬਖਸ਼ਿਸ਼ ਦੇ ਰੂਪ ਵਿੱਚ ਆਉਂਦਾ ਹੈ, ਤੇ ਉਹ ਕੀ ਕਰਦਾ ਹੈ? ਬਖਸ਼ ਦਿੰਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ। ਜਿਹੜਾ ਆਪਣਾ ਆਪਾਂ ਜਿਹੜਾ ਹੈ, ਆਪਣਾ ਸਰੀਰ ਤਾਨ ਮਨ ਧਨ ਸਭ ਸੌਂਪ ਗੁਰ ਕਹੋ, ਉਹ ਕਵੇ ਕਿ ਵਾਹਿਗੁਰੂ ਜੀ ਮੇਰਾ ਸਰੀਰ ਵੀ ਨਹੀਂ, ਮੇਰੇ ਪਦਾਰਥ ਵੀ ਤੇਰੇ ਦਿੱਤੇ, ਸਰੀਰ ਵੀ ਤੇਰਾ ਦਿੱਤਾ, ਧਨ ਵੀ ਤੇਰਾ ਦਿੱਤਾ, ਇਹ ਰਾਜ ਭਾਗ ਵੀ ਦਿੱਤੇ ਤੇਰੇ ਨੇ, ਤੇਰੇ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈ, ਕਿਉਂਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਸ ਮੇਰੇ ਪਾਵੋ। ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਂਤੀ ਪ੍ਰਣਵਤ, ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਉਦੋਂ ਹੀ ਮਨੁੱਖ ਸੁਖੀ ਹੁੰਦਾ। ਕਦੋਂ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਿਹਾ? ਕਹਿ ਲੱਗੇ ਗੁਰ ਪੂਰੇ ਨੇ, ਜਦੋਂ ਪੂਰੇ ਗੁਰੂ ਨੇ ਸੰਸਾਰ ਦੇ ਉੱਤੇ। ਇਹਦਾ ਮਤਲਬ ਇੱਕ ਇਹ ਸਮਝ ਲੈਣਾ ਵੀ ਅਧੂਰੇ ਗੁਰੂ ਵੀ ਬਹੁਤ ਜੇ, ਪਖੰਡੀ ਤੇ ਦੰਭੀ ਗੁਰੂ ਵੀ ਬਹੁਤ ਜੇ। ਜੇ ਮਨੁੱਖ ਅਧੂਰੇ ਗੁਰੂ ਦੇ ਪਿੱਛੇ ਲੱਗ ਜਾਵੇ ਨਾ, ਤੇ ਜੀਵਨ ਅਧੂਰਾ ਹੋ ਜਾਂਦਾ ਹੈ। ਜੇ ਮਨੁੱਖ ਪੂਰੇ ਗੁਰੂ ਦੇ ਪਿੱਛੇ ਲੱਗ ਜਾਵੇ, ਕਰਨਾ ਕੀ ਹੈ? ਇਹ ਗੱਲ ਖਿਆਲ ਕਰਿਓ, ਪੂਰੇ ਗੁਰ ਕਾ ਸੋਨੇ ਉਪਦੇਸ਼, ਪੂਰੇ ਗੁਰੂ ਦਾ ਉਪਦੇਸ਼ ਸੁਣੋ। ਆਪਾਂ ਕਹਿੰਦੇ ਹਾਂ ਸੁਣਦੇ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਅੰਮ੍ਰਿਤ ਬਾਣੀ ਵਿੱਚ ਆਪਾਂ ਪੜ੍ਹਦੇ ਨਾ ਜੀ, ਚਾਰ ਪੌੜੀਆਂ ਸੁਣਦੀਆਂ ਨੇ, ਚਾਰ ਪੌੜੀਆਂ, ਚਾਰ ਪੌੜੀਆਂ ਦੇ ਅੰਦਰ ਸਤਿਗੁਰੂ ਜੀ ਨੇ ਸੁਣਨ ਵਾਲੇ ਦੀ, ਅਸੀਂ ਜਦੋਂ ਨਾਮ ਨੂੰ ਜਪਦੇ ਹਾਂ ਜਾਂ ਬਾਣੀ ਨੂੰ ਪੜ੍ਹਦੇ ਹਾਂ, ਉਹਦੇ ਨਾਲ ਨਾਲ ਉਹਨੂੰ ਸੁਣਨਾ ਵੀ ਹੈ, ਤੇ ਸੁਣਨ ਨਾਲ ਮਹਾਨ ਪਦਵੀ ਉਹ ਪ੍ਰਾਪਤ ਹੋ ਜਾਂਦੀ ਹੈ। ਜਦੋਂ ਗੁਰੂ ਅੱਗੇ ਆਪਣਾ ਆਪਾਂ ਰੱਖ ਦਿੰਦੇ ਹਾਂ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਹੜਾ ਗੁਰੂ ਅੱਗੇ ਆਪਣਾ ਮਨ ਵੇਚ ਦਿੰਦਾ ਹੈ ਤੇ ਗੁਰੂ ਬਖਸ਼ਿਸ਼ ਕਰ ਦਿੰਦਾ, ਉਹਦੀ ਝੋਲੀ ਵਿੱਚ ਰਹਿਮ ਪਾ ਦਿੰਦਾ ਹੈ ਗੁਰੂ ਜਿਹੜਾ ਹੈ, ਕਿਉਂਕਿ ਗੁਰੂ ਬਖਸ਼ਿੰਦ ਹੈ। ਮਨੁੱਖ ਭੁੱਲਣ ਆ ਰਿਹਾ, ਗੁਰੂ ਬਖਸ਼ਣ ਆ ਰਿਹਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ, ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਗੁਰੂ ਪੂਰੇ ਨੇ ਤਰਸ ਕੀਤਾ, ਦਇਆ ਕੀਤੀ, ਤੇ ਕੀ ਕੀਆ ਫਿਰ? ਆਓ ਆਪਾਂ ਵੀ ਥੋੜਾ ਜਿਹਾ ਦ੍ਰਿੜ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਚੀ ਕਰਿਓ। ਜਿੰਨਾ ਉੱਚੀ ਉੱਚੀ ਕਰੋਗੇ ਨਾ, ਸਾਡੀ ਆਤਮਾ ਦੇ ਅੰਦਰੋਂ ਸਾਡਾ ਔਰਾ ਬਣਦਾ। ਘਰਾਂ ਵਿੱਚ ਵੀ ਮੈਂ ਬੇਨਤੀ ਕਰਾਂਗਾ ਸੰਗਤ ਜੀ। ਘਰਾਂ ਵਿੱਚ ਵੀ ਉੱਚੀ ਉੱਚੀ ਨਾਮ ਜਪਿਆ ਕਰੋ। ਇਹ ਨਾ ਸੋਚਿਆ ਕਰੋ ਕਿ ਗਵਾਂਢੀ ਕੀ ਕਹੇਗਾ, ਫਲਾਨਾ ਕੀ ਕਹੇਗਾ, ਇਹ ਉੱਚੀ ਉੱਚੀ ਕਹਿੰਦਾ। ਜਦੋਂ ਉੱਚੀ ਉੱਚੀ ਨਾਮ ਜਪੋਗੇ ਦੋ ਚੌ ਦਿਨਾਂ ਬਾਅਦ ਆਪਣੇ ਆਪ ਹੀ ਲੋਕ ਹਟ ਜਾਣਗੇ ਕਹਿਣੋ, ਤੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਜੁੜ ਗਿਆ। ਤੇ ਉੱਚੀ ਉੱਚੀ ਜਪੋਗੇ ਤੁਹਾਡਾ ਔਰਾ ਬਣੇਗਾ, ਤੁਹਾਡਾ ਚੁਗਿਰਦਾ ਸੁਧਰੇਗਾ, ਤੁਹਾਡੀ ਆਤਮਾ ਜੁੜਨੀ ਸ਼ੁਰੂ ਹੋਏਗੀ ਆਪਣਾ ਮਨ ਚਿੱਤ ਕਰਕੇ। ਪਰ ਇਹ ਨਾ ਹੋਵੇ ਕਿ ਚਿੱਤ ਕਿਤੇ ਹੋਰ ਤੁਰਿਆ ਫਿਰੇ। ਕੋਸ਼ਿਸ਼ ਕਰਨੀ ਹੈ ਚਿੱਤ ਹਾਜ਼ਰ ਕਰਕੇ ਪਰਮਾਤਮਾ ਦੇ ਨਾਲ ਸੁਰਤ ਨੂੰ ਨਾਲ ਜੋੜ ਕੇ ਜਦੋਂ ਮੂੰਹ ਤੋਂ ਜਪਣਾ ਕੰਨਾਂ ਨਾਲ ਸੁਣਨਾ ਹੈ ਤੇ ਸੁਣ ਦੇ ਨਾਲ ਸਾਡੇ ਅੰਦਰ ਜਾਣਾ ਹੈ। ਜਦੋਂ ਅਸੀਂ ਮੂੰਹ ਤੋਂ ਬੋਲਾਂਗੇ ਨਹੀਂ ਤੇ ਬੋਲੇ ਤੱਕ ਹੀ ਸੀਮਤ ਰਹਿ ਜਾਏਗਾ ਜੇ ਅਸੀਂ ਕੰਨਾਂ ਨਾਲ ਵਾਹਿਗੁਰੂ ਨਹੀਂ ਸੁਣਿਆ। ਜਦੋਂ ਜਪਣਾ ਹੈ ਤੇ ਨਾਲ ਅਸੀਂ ਕੰਨਾਂ ਨਾਲ ਸੁਣਨਾ ਵੀ ਹੈ। ਸਤ

ਜਦੋਂ ਪੂਰੇ ਗੁਰੂ ਨੇ ਕਿਰਪਾ ਕੀਤੀ ਨਾਮ ਦ੍ਰਿੜ ਕਰਾਇਆ। ਪਰ ਦ੍ਰਿੜ ਕਿਵੇਂ ਆ ਜੀ? ਪੂਰੇ ਗੁਰੂ ਨੇ ਕਿਰਪਾ ਕਰੋ ਕੀਤੀ, ਜਿੰਨੀ ਦੇਰ ਤੱਕ ਟਕੌਸਲੇ ਛੱਡਦੇ ਰਹਿ, ਗੁਰੂ ਤੋਂ ਆਕੀ ਹੋਏ ਰਹਿ, ਉਨੀ ਦੇਰ ਤੱਕ ਕਿਰਪਾ ਨਹੀਂ। ਜਦੋਂ ਪੰਜ ਪਿਆਰੇ ਸਾਹਿਬਾਨ ਦੇ ਪੇਸ਼ ਹੋ ਕੇ, ਜਦੋਂ ਗੁਰੂ ਦੇ ਚਰਨਾਂ ਚ ਹਾਜ਼ਰ ਹੋ ਕੇ, ਪੰਜ ਪਿਆਰੇ ਸਾਹਿਬਾਨ ਦੇ ਕੋਲ ਹਾਜ਼ਰ ਹੋਏ ਤੇ ਪੰਜ ਪਿਆਰੇ ਸਾਹਿਬਾਨ ਨੇ ਫਿਰ ਅੰਮ੍ਰਿਤ ਦੇ ਪੰਜ ਚੋਲੇ ਮੁੱਖ ਵਿੱਚ ਪਾਏ, ਪੰਜ ਛੱਟੇ ਅੱਖਾਂ ਵਿੱਚ ਪਾਏ, ਪੰਜ ਸੀਸ ਵਿੱਚ ਪਾਏ ਤੇ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਜਦੋਂ ਜਪਾਇਆ ਤੇ ਫਿਰ ਪੰਜ ਪਿਆਰੇ ਸਾਹਿਬਾਨ ਨੇ ਫਿਰ ਕਿਹਾ, ਸਤ

0: ਇਹ ਕਿਰਪਾ ਕੀਤੀ ਸਤਿਗੁਰੂ ਜੀ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੌਥੇ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ, ਸ਼ਹੀਦੀ ਪਰੰਪਰਾ ਦੇ ਮੀਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ, ਸੰਪਾਦਨਾ ਰਾਮਸਰ ਸਾਹਿਬ ਜੀ ਦੀ ਧਰਤੀ ਤੇ ਕੀਤੀ। ਆਪ ਜੀ ਇਤਿਹਾਸ ਤੋਂ ਵਾਕਫ ਹੋ, ਮੈਂ ਇਤਿਹਾਸ ਨਹੀਂ ਸੁਣਾਉਣਾ ਚਾਹੁੰਦਾ, ਸਿਰਫ ਆਪ ਜੀ ਨੂੰ ਭਾਵ ਅਰਥ ਸਮਝਾਉਣਾ ਚਾਹੁੰਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਕਾਲੀ ਬਾਣੀ ਦਾ ਪ੍ਰਕਾਸ਼ ਦਰਬਾਰ ਸਾਹਿਬ ਕੀਤਾ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਸਤਿਗੁਰੂ ਜੀ ਨੇ ਤਖ਼ਤ ਅਕਾਲ ਦੇ ਪ੍ਰਕਾਸ਼ ਕੀਤਾ। ਇਹ ਵੇਖੋ ਕਿੱਡੀ ਵੱਡੀ ਬਖਸ਼ਿਸ਼ ਹੈ ਤੇ ਅਸੀਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਪੰਜ ਪਿਆਰੇ ਸਾਹਿਬਾਨ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ। ਅਸੀਂ ਅਕਾਲ ਤਖ਼ਤ ਸਾਹਿਬ ਅੱਗੇ ਆਪਣਾ ਆਪਾਂ ਚੁਕਾਉਣਾ। ਇੱਧਰ ਅਕਾਲ ਦੀ ਬਾਣੀ ਹੈ, ਉੱਧਰ ਅਕਾਲ ਦਾ ਤਖ਼ਤ ਹੈ ਤੇ ਤੀਜੀ ਅਕਾਲ ਦੀ ਫੌਜ ਵੀ ਹੈ ਜਿਹੜੀ ਦਸਵੇਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ। ਬੜੇ ਵੱਡਾ ਸੁਮੇਲ ਹੈ, ਅਸੀਂ ਐਵੇਂ ਭੁਲੇਖੇ ਵਿੱਚ ਤੁਰੇ ਫਿਰਦੇ ਹਾਂ। ਬਹੁਤ ਵੱਡਾ ਰਹਿਮ ਕੀਤਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਕੀ ਕਿਹਾ ਸੀ, ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਫੌਜ ਅਕਾਲ ਪੁਰਖ ਦੀ ਹੈ, ਕਿਸੇ ਐਰੇ ਗੈਰੇ ਦੀ ਨਾ ਸਮਝਣਾ, ਤੇ ਇਹ ਅਕਾਲ ਪੁਰਖ ਕੀ ਫੌਜ ਜਿਹੜੀ ਹੈ ਨਾ, ਇਹ ਚੱਲਦੀ ਵੀ ਕਿਸੇ ਐਰੇ ਗੈਰੇ ਦੇ ਕਹਿਣ ਤੇ ਨਹੀਂ ਹੈ, ਇਹ ਕਿਸੇ ਦੇ ਹੁਕਮ ਨੂੰ ਨਹੀਂ ਕਬੂਲਦੀ, ਇਹ ਤੇ ਚੱਲਦੀ ਅਕਾਲ ਦੇ ਹੁਕਮ ਵਿੱਚ ਹੈ। ਇਹਨੇ ਚੱਲਣਾ ਵੀ ਅਕਾਲ ਦੇ ਹੁਕਮ ਵਿੱਚ ਹੈ, ਇਹਨੇ ਕਰਮ ਵੀ ਅਕਾਲ ਦੇ ਹੁਕਮ ਵਿੱਚ ਕਰਨੇ ਹੈ, ਕਿਉਂਕਿ ਇਹ ਵਿਧੀ ਵਿਧਾਨ ਤੁਸੀਂ ਤੇ ਮੈਂ ਨਹੀਂ ਬਣਾਇਆ, ਇਹ ਵਿਧੀ ਵਿਧਾਨ ਧੰਨ ਗੁਰੂ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਆਰੰਭ ਹੋਇਆ। ਝਾਤ ਕੇ ਵੇਖ ਲਓ, ਇਹ ਗੱਲ ਠੀਕ ਹੈ ਕਿ ਆਕੀ ਵੀ ਹੁੰਦੇ ਆਏ। ਜਦੋਂ ਥੋੜਾ ਜਿਹਾ ਪਿੱਛੇ ਹੋਰ, ਅੱਜ ਆਪ ਜੀ ਨੂੰ ਮੈਂ ਵਧਾਈ ਵੀ ਦੇਵਾਂ, ਮਹਾਨ ਸ਼ਖਸੀਅਤ ਰੱਬ ਰੰਗੀ ਆਤਮਾ ਪਵਿੱਤਰ ਆਤਮਾ ਭਗਤ ਕਬੀਰ ਜੀਆਂ ਦਾ ਅੱਜ ਜਨਮ ਦਿਨ ਹੈ, ਜਿਨ੍ਹਾਂ ਦੀ ਬਾਣੀ 15 ਰਾਗਾਂ ਵਿੱਚ ਹੈ। ਆਪ ਜੀ ਨੂੰ ਜਿੱਥੇ ਭਗਤ ਜੀਆਂ ਦੇ ਜਨਮ ਦਿਨ ਦੀ ਵਧਾਈ ਦੇਣਾ ਹੈ ਤੇ ਭਗਤ ਜੀਆਂ ਨੇ ਸਾਨੂੰ ਸਿਮਰਨ ਕਰਨ ਦੀ ਜਿਹੜੀ ਵਿਧੀ ਵਿਧਾਨ ਦੱਸੀ, ਕਬੀਰ ਹਰ ਕਾ ਸਿਮਰਨ ਛੱਡ ਕੇ ਅਹੋਈ ਰੱਖ ਹੈ ਨਰ। ਵੇਖੋ ਪਰਮਾਤਮਾ ਦਾ ਸਿਮਰਨ ਛੱਡਣਾ ਕਿੱਡਾ ਵੱਡਾ ਉਹਨਾਂ ਨੇ ਤ੍ਰਿਕਾਰ ਸਾਨੂੰ ਪਾਈ। ਪਰ ਜਦੋਂ ਬਾਣੀ ਪੜ੍ਹਨ ਦੀ, ਸਿਮਰਨ ਕਰਨ ਦੀ ਬਾਰ ਬਾਰ ਤਾਕੀਦ ਉਹਨਾਂ ਨੇ ਕੀਤੀ, ਬਾਰ ਬਾਰ ਇਹ ਕਿਹਾ ਤੇ ਇਹ ਕਹਿ ਦਿੱਤਾ ਕਿ ਪਿਆਰਿਓ ਇਹ ਪਰਮਾਤਮਾ ਦਾ ਨਾਮ ਹੀਰੇ ਵਰਗਾ ਰਤਨ ਆ, ਤੇ ਜੇ ਸੁਰਤ ਵਿੱਚ ਇਹ ਨਾ ਵਸਾਇਆ ਗੁਰੂ ਨੇ ਦ੍ਰਿੜ ਕਰਨਾ ਹੈ। ਪਰ ਜਦੋਂ ਉਹਨਾਂ ਨੇ ਨਾਮ ਜਪਣ ਦੀ, ਰੱਬ ਦੀ ਗੱਲ ਕੀਤੀ, ਅਕਾਲ ਦੀ ਗੱਲ ਕੀਤੀ, ਖਾਲਸ ਦੀ ਗੱਲ ਕੀਤੀ, ਭਗਤ ਕਬੀਰ ਜੀ ਨੇ ਜਦੋਂ ਖਾਲਸ ਦੀ ਗੱਲ ਕੀਤੀ, ਪਵਿੱਤਰਤਾ ਦੀ ਗੱਲ ਕੀਤੀ, ਉਸ ਵਕਤ ਹਕੂਮਤਾਂ ਨੇ ਆਪਣੇ ਦੌਰ ਵੀ ਦਿਖਾਏ, ਕਈ ਤਰ੍ਹਾਂ ਦੇ ਤਸੀਹੇ ਵੀ ਚੱਲਣੇ ਪਏ ਭਗਤ ਕਬੀਰ ਜੀ ਨੂੰ ਜੀ, ਇੰਨੇ ਤਸੀਹੇ ਚੱਲਣੇ ਪਏ ਕਿ ਇਤਿਹਾਸ ਦੇ ਵਿੱਚ ਕਈ ਸਾਖੀਆਂ ਐਸੀਆਂ ਮਿਲਦੀਆਂ ਕਿ ਉਹਨਾਂ ਨੂੰ ਜੰਜੀਰਾਂ ਨਾਲ ਬੰਨ ਕੇ, ਸੰਗਲਾਂ ਨਾਲ ਬੰਨ ਕੇ ਉਹਨਾਂ ਨੂੰ ਨਦੀ ਵਿੱਚ, ਗੰਗਾ ਵਿੱਚ ਵੀ ਸੁੱਟਿਆ ਗਿਆ ਐਸੀ। ਪਰ ਕਰਤੇ ਨੇ ਉਹਨਾਂ ਦਾ ਰੱਖਿਆ ਵੀ ਕੀਤੀ, ਇਹ ਸਾਨੂੰ ਪ੍ਰਮਾਣ ਮਿਲਦੇ ਹੈ, ਕਿਉਂਕਿ ਜਦੋਂ ਜਿਹੜਾ ਰੱਬ ਨਾਲ ਜੁੜਿਆ, ਜਿਹਦੀ ਸੁਰਤ ਵਿੱਚ ਪਰਮਾਤਮਾ ਦਾ ਨਾਮ ਵਸਿਆ, ਗੁਰੂ ਤੋਂ ਦ੍ਰਿੜ ਕੀਤਾ ਹੋਇਆ, ਉਹਨਾਂ ਨੇ ਗੁਰੂ ਕੋਲੋਂ ਦ੍ਰਿੜ ਕਰ ਲਿਆ ਕਿ ਜਦੋਂ ਠੇਡਾ ਲੱਗਾ ਪਰਮਾਨੰਦ ਤੇ ਕਿਹਾ ਰਾਮ ਨਾਮ ਜਪ, ਤੇ ਉਹ ਰਾਮ ਨਾਮ ਜਪਣ ਲੱਗ ਗਏ, ਆਪਣੇ ਗੁਰੂ ਕੋਲੋਂ ਲੈ ਕੇ ਨਾਮ ਤੇ ਜਪਿਆ ਹੋਇਆ, ਨਾਮ ਸੁਰਤ ਵਿੱਚ ਕੀਤਾ ਹੋਇਆ ਦ੍ਰਿੜ ਨਾਮ, ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵਿੱਚੋਂ ਵੀ ਬਚ ਗਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ, ਗੁਰ ਪੂਰਾ ਹਰ ਨਾਮ ਦ੍ਰਿੜਾਇਆ। ਪਰ ਦ੍ਰਿੜ ਗੁਰੂ ਨੇ ਤਾਂ ਕਰਨਾ ਜੇ ਗੁਰੂ ਕੋਲ ਆਵਾਂਗੇ, ਜੇ ਗੁਰੂ ਕੋਲ ਨਾ ਆਏ ਫਿਰ ਗੁਰੂ ਨੇ ਦ੍ਰਿੜ ਨਹੀਂ ਕਰਾਉਣਾ, ਫਿਰ ਤੇ ਸਾਡੇ ਗੁਰੂ ਤੋਂ ਟੁੱਟ ਕਰਕੇ ਸਾਡੀ ਹਾਲਤ ਉਹ ਹੈ ਕਿ ਕਹਿੰਦੇ ਧੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਉਹ ਜਿਹੜੀ ਗਾਮ ਨਾ ਉਹ ਕਿਸੇ ਕੰਮ ਨਹੀਂ ਆਉਂਦੀ, ਜਿਹਦੇ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾ ਹੀ ਦਾਮ। ਕਹਿੰਦੇ ਜਿਵੇਂ ਪਾਣੀ ਤੋਂ ਬਿਨਾਂ ਕੋਈ ਹਰਿਆਲੀ ਨਹੀਂ ਹੋ ਸਕਦੀ, ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਪਾਣੀ ਨਾਲ ਹੀ ਤੁਸੀਂ ਫਸਲਾਂ ਪੈਦਾ ਕਰ ਸਕਦੇ ਹੋ, ਧਨ ਕਮਾ ਸਕਦੇ ਹੋ, ਪਾਣੀ ਤੋਂ ਬਿਨਾਂ ਨਹੀਂ ਹੋਣਾ ਕੁਛ ਵੀ। ਇਸੇ ਤਰ੍ਹਾਂ ਬਾਣੀ ਤੋਂ ਬਿਨਾਂ ਕੁਛ ਨਹੀਂ ਹੋਣਾ, ਗੁਰੂ ਤੋਂ ਬਿਨਾਂ ਕੁਛ ਨਹੀਂ ਹੋਣਾ, ਗੁਰੂ ਕੇ ਵਿਧੀ ਵਿਧਾਨ ਤੋਂ ਬਿਨਾਂ ਨਹੀਂ ਹੋਣਾ। ਆਪਣਾ ਆਪਾਂ ਸਾਨੂੰ ਗੁਰੂ ਅੱਗੇ ਰੱਖਣਾ ਪੈਣਾ, ਚਾਹੇ ਅੱਜ ਰੱਖ ਦੇ ਚਾਹੇ ਕੱਲ੍ਹ ਰੱਖ ਦੇ, ਤੇ ਜੇ ਨਾ ਰੱਖਾਂਗੇ ਜੇ ਨਾ ਰੱਖੋਗੇ ਤੇ ਗੁਰੂ ਨੂੰ ਕੋਈ ਫਰਕ ਪਏਗਾ? ਗੁਰੂ ਨੂੰ ਕੋਈ ਫਰਕ ਨਹੀਂ ਪੈਣਾ ਪਿਆਰਿਓ, ਫਰਕ ਸਾਨੂੰ ਪੈਣਾ ਹੈ, ਅਸੀਂ ਜੰਮਣ ਮਰਨ ਦੇ ਗੇੜ ਵਿੱਚ ਫਿਰ ਫਸ ਜਾਣਾ ਹੈ। ਉਸ 84 ਦੇ ਗੇੜ ਵਿੱਚੋਂ ਨਿਕਲਿਆ ਨਹੀਂ ਜਾਣਾ ਜਦ ਤੱਕ ਅਸੀਂ ਆਪਣਾ ਆਪਾਂ ਗੁਰੂ ਅੱਗੇ ਨਹੀਂ ਰੱਖਦੇ। ਇਹ ਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਪਿਆਰ ਵਾਲਿਓ, ਗੁਰ ਪੂਰੇ ਹਰ ਨਾਮ ਦਿਰੜਾਇਆ, ਬਿਨ ਨਾਮ ਹੈ ਜੀਵਨ ਬਿਰਥਾ, ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜਰੇ। ਹੇ ਪਿਆਰਿਆ, ਤੇਰਾ ਜਨਮ ਬੀਤਦਾ ਜਾਂਦਾ ਈ, ਇੱਕ ਇੱਕ ਸਾਹ ਕੀਮਤੀ ਊ ਤੇ ਇੱਕ ਇੱਕ ਸਾਹ ਗੁਰੂ ਤੋਂ ਵਿਅਰਥ ਤੁਰਿਆ ਜਾਂਦਾ ਈ, ਅਜੋ ਕੁਛ ਵਿਗੜਿਓ ਨਹੀਂ, ਅਜੇ ਤੇਰਾ ਕੁਛ ਨਹੀਂ ਵਿਗੜਿਆ, ਹੁਣ ਵੀ ਅਜੇ ਵੀ ਸੰਭਲ ਜਾ, ਅਜੇ ਵੀ ਮੋੜ ਕੱਟ ਲਾ, ਅਜੇ ਵੀ ਗੁਰੂ ਚਰਨਾਂ ਵਿੱਚ ਆ ਜਾ, ਕੁਛ ਨਹੀਂ ਵਿਗੜਿਆ। ਜੇ ਅਜੇ ਵੀ ਆ ਜਾਏਗਾ ਤੇ ਜਦੋਂ ਆ ਗਏ ਨਾ ਸਵੇਰ ਦਾ ਕਹਿੰਦੇ ਭੁੱਲਿਆ ਹੋਇਆ ਸ਼ਾਮਾਂ ਨੂੰ ਘਰੇ ਆ ਜਾਵੇ ਨਾ, ਉਹ ਭੁੱਲਿਆ ਨਹੀਂ ਮੰਨਿਆ ਜਾਂਦਾ। ਜਿਹੜਾ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਜਾਂਦਾ ਹੈ ਨਾ, ਉਹਦੀ ਭੁੱਲ ਗੁਰੂ ਫਿਰ ਬਖਸ਼ ਦਿੰਦਾ ਹੈ, ਪਰ ਜਿਹੜਾ ਗੁਰੂ ਚਰਨਾਂ ਵਿੱਚ ਹਾਜ਼ਰ ਨਹੀਂ ਹੁੰਦਾ, ਫਿਰ ਉਹਦੀ ਹਾਲਤ ਸਾਡੀਆਂ ਅੱਖਾਂ ਦੇ ਸਾਹਮਣੇ, ਸੰਸਾਰ ਅੰਦਰ ਮਾਨਸਿਕ ਪੀੜਾ ਦਾ ਸਤਾਇਆ ਹੋਇਆ ਮਨੁੱਖ। ਮੈਂ ਇੱਕ ਗੱਲ ਕਰਾਂ ਸੰਗਤ ਜੀ, ਸਰੀਰਕ ਪੀੜਾ ਛੋਟੀ ਹੈ ਤੇ ਮਾਨਸਿਕ ਪੀੜਾ ਵੱਡੀ ਹੈ। ਜਿਨ੍ਹਾਂ ਨੇ ਹੰਢਾਈ ਹੋਵੇਗੀ ਇਹ ਅਨੁਭਵ ਉਹਨਾਂ ਨੂੰ ਹੋਇਆ ਹੋਵੇਗਾ, ਅਹਿਸਾਸ ਹੋ ਜਾਂਦਾ ਹੈ ਭਾਵੇਂ ਦੇਰ ਬਾਅਦ ਹੋਵੇ, ਪਰ ਕਈ ਵਾਰ ਵਕਤ ਬੀਤ ਜਾਣ ਤੋਂ ਬਾਅਦ ਅਹਿਸਾਸ ਹੋਇਆ ਕੰਮ ਕਿਸੇ ਨਹੀਂ ਆਉਂਦਾ। ਜੇ ਵਕਤ ਨਾਲ ਆ ਜਾਵੇ ਫਿਰ ਸਮਝ ਆਉਂਦੀ ਹੈ, ਤੇ ਜੇ ਅਸੀਂ ਗੁਰੂ ਦੇ ਚਰਨਾਂ ਚ ਦੇਰ, ਕਿਉਂਕਿ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕੀਤਾ, ਕਹਿੰਦੇ ਨਹ ਬਲੰਬ ਧਰਮੰ, ਕਹਿੰਦੇ ਧਰਮ ਦਾ ਕਰਮ ਕਰਨ ਲੱਗਿਆਂ, ਗੁਰੂ ਦੇ ਚਰਨਾਂ ਵਿੱਚ ਆਪਣਾ ਸਮਰਪਣ ਕਰਨ ਲੱਗਿਆਂ ਦੇਰੀ ਨਾ ਕਰਿਓ। ਨਹ ਬਲੰਬ ਧਰਮੰ, ਤੇ ਗੁਰੂ ਕੀ ਕਹਿੰਦਾ ਹੈ, ਬਲੰਬ ਪਾਪੰ, ਕਹਿੰਦੇ ਜੇ ਕਿਤੇ ਪਾਪ ਦਾ ਕੰਮ ਹੋਵੇ, ਬੁਰਾ ਕਰਮ ਹੋਵੇ ਤੇ ਬੇਸ਼ੱਕ ਰੁਕ ਜਾਓ, ਫਿਰ ਰੁਕਣਾ ਚਾਹੀਦਾ, ਫਿਰ ਤੇ ਰੁਕਣਾ ਚਾਹੀਦਾ ਨਾ, ਹਰ ਹਾਲਤ ਰੁਕੋ। ਸੋ ਅਸੀਂ ਆਪਣਾ ਆਪਾਂ ਗੁਰੂ ਅੱਗੇ ਸਮਰਪਣ ਕਰਨ ਲੱਗਿਆਂ, ਗੁਰੂ ਅੱਗੇ ਰੱਖਣ ਲੱਗਿਆਂ ਦੇਰ ਨਹੀਂ ਕਰਨੀ। ਗੁਰੂ ਦੇ ਚਰਨਾਂ ਵਿੱਚ ਆਪਣਾ ਆਪ ਰੱਖ ਕੇ ਗੁਰੂ ਦੇ ਉਪਦੇਸ਼ ਨੂੰ ਸੁਰਤ ਵਿੱਚ ਵਸਾਉਣਾ ਹੈ, ਪਰ ਵਸਾਉਣਾ ਤਾਂ ਹੀ ਵਸੇਗਾ ਜੇ ਅਸੀਂ ਗੁਰੂ ਦੇ ਚਰਨਾਂ ਦੀ ਟੇਕ ਲਵਾਂਗੇ। ਨਹੀਂ ਤੇ ਕੀ ਹੈ, ਮੁੱਖ ਆਵਤ ਤਾਂ ਕਹਿ ਦੁਰਗੰਧ, ਨਹੀਂ ਤੇ ਮੂੰਹ ਦੇ ਅੰਦਰੋਂ ਦੁਰਗੰਧ ਆਉਂਦੀ, ਬਦਬੂ ਆਉਂਦੀ। ਕਾਹਦੀ ਬਦਬੂ ਆਉਂਦੀ ਹੈ ਜੀ? ਹਉਮੈ ਦੀ, ਹੰਕਾਰ ਦੀ, ਲੋਭ ਦੀ, ਤੇ ਕਈ ਕਿਸਮ ਦੀਆਂ ਅੰਦਰ ਈਗੋ ਦੀ, ਕਈ ਕਿਸਮ ਅੰਦਰ ਈਰਖਾ ਦੀ, ਦਵੈਸ਼ ਦੀ, ਇਹ ਆਉਂਦੀ ਹੈ। ਗੁਰੂ ਕਿਰਪਾ ਕਰਦਾ ਹੈ ਜਦੋਂ ਆਪਣਾ ਅਸੀਂ ਗੁਰੂ ਅੱਗੇ ਰੱਖਦੇ ਤੇ ਗੁਰੂ ਤਰਸ ਕਰਦਾ ਹੈ। ਅਕਾਲ ਦਾ ਤਖਤ, ਅਕਾਲ ਦੀ ਬਾਣੀ ਤੇ ਅਕਾਲ ਦੀ ਫੌਜ। ਸੰਗਤ ਜੀ, ਇਹ ਬੜੀ ਵੱਡੀ ਸਾਡੇ ਤੇ ਤਰਸ ਕੀਤਾ ਮੇਰੇ ਸਾਹਿਬ ਜੀ ਨੇ। ਮੈਂ ਇੱਕ ਬੇਨਤੀ ਹੋਰ ਕਰਦਾ ਜਾਵਾਂ, ਜਦੋਂ ਅਸੀਂ ਸੰਸਾਰ ਅੰਦਰ ਝਾਤ ਮਾਰਦੇ ਆਪਾਂ ਰੋਜ਼ ਇੱਕ ਪੜ੍ਹਦੇ ਹਾਂ ਜੀ, ਮੇਰੇ ਅੰਦਰ ਇੱਕ ਸਵਾਲ ਉਤਪੰਨ ਹੋਇਆ ਕਿ ਪੜ੍ਹਦੇ ਅਰਦਾਸ ਤੋਂ ਬਾਅਦ ਹਰ ਥਾਂ ਤੇ ਇੱਕ ਦੋਹਰਾ ਪੜ੍ਹਦੇ ਆ ਗਿਆ, ਭਾਈ ਅਕਾਲ ਕੀ ਤਬੈ ਚਲਾਇਓ। ਇਹ ਕਿਹਦੀ ਆਗਿਆ ਨਾਲ ਚੱਲਿਆ ਜੀ? ਪੰਥ ਕਿਹਨੇ ਚਲਾਇਆ? ਅਕਾਲ ਪੁਰਖ ਦੀ ਆਗਿਆ ਹੋਈ ਹੈ, ਕਿਸੇ ਬੰਦੇ ਦੀ ਆਗਿਆ ਨਾਲ ਨਹੀਂ ਇਹ ਪੰਥ ਚੱਲਿਆ। ਆਗਿਆ ਭਾਈ ਅਕਾਲ ਕੀ ਤਦੇ ਚਲਾਇਓ ਪੰਥ, ਤੇ ਤਾਂ ਇਹ ਪੰਥ ਚੱਲਿਆ। ਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਮਾਨਿਓ ਗ੍ਰੰਥ। ਤੇ ਅਸੀਂ ਅਖੀਰ ਦੇ ਉੱਤੇ ਇੱਕ ਦੋ ਪੰਕਤੀਆਂ ਹੋਰ ਵੀ ਇਹਦੇ ਵਿੱਚ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ। ਤੇ ਮੇਰੇ ਇੱਕ ਦਿਨ ਬੀੜ ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਤੇ 200 ਨੌਜਵਾਨ ਸਾਡਾ, ਜਿਨ੍ਹਾਂ ਨੇ ਸਿਰ ਤੇ ਪੀਲੇ ਪਰਨੇ ਬੱਧੇ, ਮੋਟਰਸਾਈਕਲਾਂ ਤੇ ਚੜੇ ਆਉਣ, ਮੂੰਹ ਤੇ ਨਾ ਦਾੜਾ ਨਾ ਸਿਰ ਤੇ ਕੇਸ, ਇਹ ਵੀ ਲੱਗਦਾ ਸੀ ਪਰਨੇ ਬੱਧੇ ਸੀ ਪਰ ਲੱਗਦਾ ਸੀ ਜਿਵੇਂ ਕੇਸ ਵੀ ਨਹੀਂ ਹੈਗੇ, ਪਰ ਉਹਨਾਂ ਦੇ ਅੰਦਰ ਦਾ ਜੋਸ਼ ਠਾਠਾ ਮਾਰ ਰਿਹਾ ਸੀ ਤੇ ਉਹ ਉੱਚੀ ਉੱਚੀ ਪੜ੍ਹ ਰਹੇ ਸੀ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਮੈਂ ਰੋਕ ਕੇ ਪੁੱਛਿਆ, ਗੁਰਮੁਖੋ ਇਹ ਗੱਲ ਜਾਣਕਾਰੀ ਦਿਓ ਕਿ ਕਿਹੜੇ ਖਾਲਸੇ ਨੇ ਰਾਜ ਕਰਨਾ ਹੈ? ਉਹ ਚੁੱਪ ਹੋ ਗਏ। ਮੈਂ ਪੁੱਛਿਆ ਕਿ ਕਿਸ ਵਕਤ ਕਰਨਾ ਹੈ? ਉਹ ਚੁੱਪ ਹੋ ਗਏ। ਮੈਂ ਪੁੱਛਿਆ ਕਿ ਇਹ ਖਾਲਸੇ ਦਾ ਰਾਜ ਹੈ ਕਿ ਇਹੀ ਦੱਸ ਦਿਓ? ਉਹ ਚੁੱਪ ਹੋ ਗਏ। ਤਕਰੀਬਨ 2500 ਸਕੂਲਾਂ ਚ ਜਾਣ ਦਾ ਮੌਕਾ ਮਿਲਿਆ, 6000 ਪਿੰਡ ਵਿੱਚ ਜਾਣ ਦਾ ਮੌਕਾ ਮਿਲਿਆ। ਮੈਂ ਜਦੋਂ ਪਿੰਡਾਂ ਚ ਸਕੂਲਾਂ ਚ ਵਿਚਰਿਆ, ਬੱਚਿਆਂ ਨੂੰ ਇਹ ਸਵਾਲ ਪੁੱਛਿਆ ਤੇ ਤਕਰੀਬਨ 3 ਕੁ ਬੱਚਿਆਂ ਨੇ ਇਹਦਾ ਉੱਤਰ ਦਿੱਤਾ। ਸ਼ੁਕਰ ਮਨਾਇਆ। ਪਾਤਸ਼ਾਹ ਕਿਸੇ ਨੇ ਉੱਤਰ ਦੇਣ ਵਾਲੀਆਂ ਗੁਰੂਆਂ ਸਾਡੇ ਅਜੇ ਵੀ ਪੰਥ ਵਿੱਚ ਕੌਮ ਵਿੱਚ ਹੈ ਨਾ। ਤੇ ਜਦੋਂ ਪੁੱਛਿਆ ਮੈਂ ਕਿਹਾ ਜੇ ਤਾਂ ਗੁੰਡਾਗਰਦੀ ਦਾ ਰਾਜ ਹੈ ਖਾਲਸੇ ਦਾ ਤੇ ਸਾਨੂੰ ਨਹੀਂ ਚਾਹੀਦਾ, ਖਾਲਸੇ ਦਾ ਰਾਜ ਹੈ ਕਿ ਇਹ ਲਾਈਨ ਸਾਨੂੰ, ਮੈਂ ਸਮੁੱਚੇ ਪੰਥ ਨੂੰ ਕਹਿਣਾ ਕਿ ਕਲੀਅਰ ਹੋਣੀ ਚਾਹੀਦੀ ਹੈ। ਬੜੀਆਂ ਗੱਲਾਂ ਕਰਦੇ ਹਾਂ ਪਰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹੈ ਜੀ ਖਾਲਸੇ ਦਾ ਰਾਜ ਹੈ ਸਰਬੱਤ ਦੇ ਭਲੇ ਦਾ ਰਾਜ, ਇਹ ਗੱਲ ਸਮਝ ਲਿਓ, ਸਰਬੱਤ ਦੇ ਭਲੇ ਦਾ ਰਾਜ। ਤੇ ਜਿਹੜਾ ਸਰਬੱਤ ਦੇ ਭਲੇ ਦਾ ਰਾਜ ਹੈ ਉਹ ਦੁਨੀਆਂ ਦੀ ਧਰਤੀ ਦਾ ਉਹ ਟੁਕੜਾ ਦੱਸਿਓ ਜਿੱਥੇ ਚਾਹੀਦਾ ਨਹੀਂ, ਕਿਸ ਧਰਤੀ ਤੇ ਕਰਨਾ, ਮਤਲਬ ਪੂਰਾ ਸੰਸਾਰ ਚਾਹੁੰਦਾ ਕਿ ਸਰਬੱਤ ਦੇ ਭਲੇ ਦਾ ਰਾਜ ਹੋਵੇ। ਜਿੰਨੇ ਸੰਸਾਰ ਦੇ ਅੰਦਰ ਰਾਜ ਨੇ ਉਹ ਰਾਜਾਂ ਦੇ ਅੰਦਰ ਕਈ ਤਰ੍ਹਾਂ ਦੀ ਲੁੱਟ ਕਸੁੱਟ ਹੁੰਦੀ ਹੈ, ਸੰਸਾਰ ਤੇ ਜਗਤ ਰਾਜਾਂ ਵਿੱਚ ਲੁੱਟਿਆ ਜਾਂਦਾ ਹੈ, ਲੇਕਿਨ ਜਿਹੜਾ ਖਾਲਸੇ ਦਾ ਰਾਜ ਹੈ ਉਹ ਤੇ ਸਰਬੱਤ ਦੇ ਭਲੇ ਦਾ ਰਾਜ ਹੈ। ਇਹ ਸਾਰਾ ਸੰਸਾਰ ਚਾਹੁੰਦਾ ਹੈ ਕਿ ਅਜਿਹਾ ਰਾਜ ਮਿਲ ਜਾਵੇ, ਤੇ ਅਜਿਹਾ ਰਾਜ ਬਣੇਗਾ ਕਿਵੇਂ? ਇਹ ਚਾਰ ਸਵਾਲ ਮੇਰੇ ਅੰਦਰ ਹੋਰ ਖਿਆਲ ਉਤਪੰਨ ਹੋਇਆ ਕਿ ਰਾਜ ਬਣਾਉਣ ਵਾਸਤੇ ਚਾਹੀਦਾ ਕੀ ਹੈ। ਫਿਰ ਇਸ ਤੇ ਥੋੜਾ ਜਿਹਾ ਗੁਰੂ ਦੇ ਚਰਨਾਂ ਚ ਸਿਰ ਰੱਖਿਆ ਤੇ ਸਮਝ ਆਈ ਰਾਜ ਬਣਾਉਣ ਵਾਸਤੇ ਚਾਰ ਚੀਜ਼ਾਂ ਚਾਹੀਦੀਆਂ। ਨੋਟ ਕਰਿਓ ਜੀ, ਚਾਰ ਚੀਜ਼ਾਂ ਚਾਹੀਦੀਆਂ ਜੇ ਰਾਜ ਬਣਾਉਣ ਲਈ। ਕਿਹੜੀਆਂ ਕਿਹੜੀਆਂ? ਸਭ ਤੋਂ ਪਹਿਲੀ ਗੱਲ ਕਿ ਰਾਜ ਬਣਾਉਣ ਵਾਸਤੇ ਕੋਈ ਧੁਰਾ ਚਾਹੀਦਾ ਹੈ, ਉਹ ਧੁਰਾ ਚਾਹੀਦਾ ਹੈ ਕੋਈ ਕੇਂਦਰੀ ਸਥਾਨ ਚਾਹੀਦਾ ਹੈ ਜਿੱਥੋਂ ਸਰਬੱਤ ਦੇ ਭਲੇ ਦੀ ਗੱਲ ਹੋਵੇ, ਜਿੱਥੇ ਸਰਬੱਤ, ਕਿਉਂਕਿ ਸਰਬੱਤ ਦੇ ਭਲੇ ਦਾ ਰਾਜ ਹੈ। ਤੇ ਸਿੱਖੋ ਇੱਕ ਸਵਾਲ ਕਿ ਕੀ ਸਾਡੇ ਕੋਲੇ ਕੋਈ ਅਜਿਹਾ ਧੁਰਾ ਹੈ, ਕੇਂਦਰੀ ਸਥਾਨ ਹੈ ਜਿੱਥੋਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੋਵੇ? ਤੇ ਹਾਂ ਦੇ ਵਿੱਚ ਉੱਤਰ ਮਿਲੇਗਾ, ਹਾਂ ਗੁਰੂ ਨੇ ਦਿੱਤਾ ਸਾਨੂੰ ਤਖ਼ਤ ਅਕਾਲ ਦਾ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਸੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੇ ਉਸ ਰਾਜ ਨੇ ਚੱਲਣੇ ਤੇ ਹੁਕਮ ਅਕਾਲ ਦੇ ਨਾਲ ਚੱਲਣਾ ਹੈ, ਬੰਦਾ ਆਪਣੀ ਮਰਜ਼ੀ ਨਾਲ ਚਲਾਏਗਾ ਤੇ ਉਹ ਰਾਜ ਰਾਜ ਨਹੀਂ ਹੋਵੇਗਾ। ਜਿਹੜਾ ਰਾਜ ਤਖ਼ਤ ਅਕਾਲ ਦੇ ਅਧੀਨ ਹੋਏਗਾ ਉਹ ਰਾਜ ਹੋਏਗਾ। ਤਖ਼ਤ ਅਕਾਲ ਦੇ ਅਧੀਨ ਕੀਤਾ ਹੋਇਆ ਰਾਜ, ਪਹਿਲੀ ਗੱਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚਾਰ ਦਰਵਾਜ਼ੇ ਨੇ ਪੂਰੇ ਸੰਸਾਰ ਵਾਸਤੇ, ਜਿੱਥੇ ਸਾਂਝੀਵਾਲਤਾ ਦਾ ਉਪਦੇਸ਼ ਹੈ, ਜਿੱਥੇ ਕੋਈ ਊਚ ਨੀਚ ਨਹੀਂ, ਜਿੱਥੇ ਕੋਈ ਇਸ਼ਨਾਨ ਕਰ ਸਕਦਾ ਹੈ, ਕੋਈ ਲੰਗਰ ਛਕ ਸਕਦਾ ਹੈ, ਕੋਈ ਸੰਗਤ ਕਰ ਸਕਦਾ ਹੈ ਤੇ ਕੋਈ ਪੰਗਤ ਕਰ ਸਕਦਾ, ਕੋਈ ਊਚ ਨੀਚ, ਗਰੀਬ ਅਮੀਰ, ਜਾਤ ਪਾਤ, ਰਾਜਾ ਪਰਜਾ ਦਾ ਕੋਈ ਭੇਦ ਭਾਵ ਨਹੀਂ ਹੈ। ਇਹ ਰਾਜਵਾਦ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਕੀ ਚਾਹੀਦਾ? ਕੇਂਦਰੀ ਸਥਾਨ, ਕੇਂਦਰੀ ਧੁਰਾ, ਤੇ ਦੂਸਰਾ ਚਾਹੀਦਾ ਉਸ ਰਾਜ ਨੂੰ ਚਲਾਉਣ ਵਾਸਤੇ ਸੰਵਿਧਾਨ। ਜਿੰਨੇ ਸੰਸਾਰ ਦੇ, ਪੂਰੀ ਦੁਨੀਆਂ ਦੇ ਸੰਵਿਧਾਨ ਵੱਖ ਵੱਖ ਦੇਸ਼ਾਂ ਦੇ ਹੈ, ਉਹਨਾਂ ਸੰਵਿਧਾਨਾਂ ਦੇ ਵਿੱਚ ਲੱਖਾਂ ਚੋਰ ਮੋਰੀਆਂ ਹੋਣਗੀਆਂ, ਹਜ਼ਾਰਾਂ ਚੋਰ ਮੋਰੀਆਂ ਹੋਣਗੀਆਂ, ਲੇਕਿਨ ਇੱਕ ਸੰਵਿਧਾਨ ਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬਖਸ਼ਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਦੇ ਵਿੱਚ ਕੋਈ ਚੋਰ ਮੋਰੀ ਨਹੀਂ, ਸਮੁੱਚੇ ਸੰਸਾਰ ਨੂੰ ਕਲਾਵੇ ਵਿੱਚ ਲੈਂਦਾ ਹੈ, ਇਹ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਹੈ, ਯਾਦ ਰੱਖਿਓ। ਤੇ ਤੀਜੀ ਚੀਜ਼ ਕੀ ਚਾਹੀਦੀ ਹੈ? ਤੀਜੀ ਚੀਜ਼ ਚਾਹੀਦੀ ਹੈ, ਪਹਿਲੀ ਚਾਹੀਦੀ ਹੈ ਧੁਰਾ, ਦੂਜੀ ਚਾਹੀਦਾ ਹੈ ਸੰਵਿਧਾਨ। ਤੇ ਸਿੱਖੋ ਸਾਡੇ ਕੋਲ ਸੰਵਿਧਾਨ ਵੀ ਹੈ, ਸਾਡੇ ਕੋਲ ਧੁਰਾ ਵੀ ਹੈ, ਤੇ ਤੀਜੀ ਚੀਜ਼ ਇਸ ਰਾਜ ਨੂੰ, ਉਸ ਰਾਜ ਨੂੰ ਚਲਾਉਣ ਵਾਸਤੇ, ਉਸ ਸੰਵਿਧਾਨ ਨੂੰ ਲਾਗੂ ਕਰਨ ਵਾਸਤੇ ਚਾਹੀਦੀ ਫੌਜ। ਤੇ ਫੌਜ ਕਿਹੜੀ? ਅਕਾਲ ਦੀ ਹੋਵੇ। ਫਿਰ ਜੇ ਬਾਣੀ ਅਕਾਲ ਦੀ ਹੈ, ਤਖ਼ਤ ਅਕਾਲ ਦਾ, ਧੁਰਾ ਅਕਾਲ ਦਾ ਹੈ, ਤੇ ਫਿਰ ਉਸ ਰਾਜ ਨੂੰ ਚਲਾਉਣ ਲਈ ਫੌਜ ਵੀ ਅਕਾਲ ਦੀ ਚਾਹੀਦੀ ਹੈ। ਇਹ ਅਕਾਲੀ ਫੌਜ ਹੀ ਇਹਨੂੰ ਚਲਾ ਸਕਦੀ, ਵਰਨਾ ਹੋਰ ਕੌਣ ਚਲਾ ਸਕਦਾ? ਸੋ ਜਿਹੜੀ ਵਾਹਿਗੁਰੂ ਦੀ ਬਣਾਈ ਹੋਈ ਫੌਜ ਹੈ, ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਹੋਈ ਫੌਜ ਹੈ, ਉਹ ਫੌਜ ਹੀ ਉਸ ਰਾਜ ਨੂੰ ਚਲਾ ਪਾਏਗੀ। ਗੱਲ ਨੂੰ ਸਮਝਿਓ ਜੇ, ਗੰਭੀਰਤਾ ਨਾਲ ਸਮਝਿਓ ਜੇ। ਤੇ ਚੌਥੀ ਚੀਜ਼ ਕੀ ਚਾਹੀਦੀ ਹੈ? ਮੈਂ ਕਲੀਅਰ ਕਰਦਾ ਜਾਵਾਂ, ਚੌਥੀ ਚੀਜ਼ ਚਾਹੀਦੀ ਉਸ ਰਾਜ ਨੂੰ ਚਲਾਉਣ ਲਈ, ਪੈਸਾ ਚਾਹੀਦਾ ਹੈ, ਕਿਉਂਕਿ ਪੈਸੇ ਤੋਂ ਬਿਨਾਂ ਤਾਂ ਰਾਜ ਨਹੀਂ ਨਾ ਚੱਲੇਗਾ। ਸਾਡੇ ਗੁਰੂ ਸਾਹਿਬ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਵੱਡਾ ਤਰਸ ਕਰਕੇ ਇੱਕ ਸਾਨੂੰ ਵਿਧੀ ਵਿਧਾਨ ਉਹ ਵੀ ਦਿੱਤਾ ਦਸਵੰਧ ਦਾ। ਜਿਸ ਦਿਨ ਰਾਜ ਅਕਾਲ ਦਾ, ਅਕਾਲ ਤਖ਼ਤ ਦੇ ਅਧੀਨ, ਜਿਸ ਦਿਨ ਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਵਿਧਾਨ ਮੁਤਾਬਕ, ਜਿਸ ਦਿਨ ਰਾਜ ਉਹ ਇਹ ਸੰਵਿਧਾਨ ਨੂੰ ਲਾਗੂ ਕਰਾਉਣ ਵਾਲੀ ਫੌਜ, ਤੇ ਇਹ ਮਰਿਆਦਾ ਦਸਵੰਧ ਦੀ ਜਿਹੜੀ ਗੁਰੂ ਨੇ ਦਿੱਤੀ, ਪੈਸਾ ਦਸਵੰਧ ਦਾ ਹੋਏਗਾ, ਤੇ ਫਿਰ ਤੁਹਾਨੂੰ 28% GST ਨਹੀਂ ਦੇਣਾ ਪਏਗਾ, ਨਾ ਰੋਡ ਟੈਕਸ ਦੇਣਾ ਪਏਗਾ, ਨਾ ਟੋਲ ਟੈਕਸ ਦੇਣਾ ਪਏਗਾ। ਇਹ ਸਾਰੀਆਂ ਖੇਡਾਂ ਕਦੋਂ ਬਣਨਗੀਆਂ? ਇਹ ਸੰਸਾਰ ਦੀ ਲੁੱਟ ਕਸੁੱਟ ਨਹੀਂ ਹੋਵੇਗੀ ਜਦੋਂ ਅਸੀਂ ਉਸ ਗੁਰੂ ਦੇ ਆਸ਼ੇ ਵਿੱਚ ਸੁਰਤ ਵਿੱਚ, ਨਹੀਂ ਤੇ ਇਹਦੇ ਤੋਂ ਬਿਰਥਾ ਜੀਵਨ ਜਿਹੜਾ ਹੈ ਉਹ ਨਿਰਾਰਥਕ ਜੀਵਨ ਹੈ, ਸਾਰਥਕ ਜੀਵਨ ਨਹੀਂ। ਸੰਸਾਰ ਦੇ ਅੰਦਰ ਜਿੰਨੇ ਰਾਜੇ ਨੇ ਉਹ ਆਪ ਵੀ ਨਿਰਾਰਥਕ ਜੀਵਨ ਜੀਂਦੇ ਨੇ, ਲੇਕਿਨ ਉਹ ਸੰਸਾਰ ਦੇ ਅੰਦਰ ਆਪ ਤਾਂ ਨਿਰਾਰਥਕ ਜੀਵਨ ਜੀਂਦੇ ਹੀ ਨੇ ਤੇ ਸੰਸਾਰ ਦੀ ਲੁੱਟ ਘਸੁੱਟ ਕਰਕੇ ਸੰਸਾਰ ਨੂੰ ਵੀ ਪਰੇਸ਼ਾਨੀਆਂ ਵਿੱਚ ਘੇਰੇ ਰਹਿੰਦਾ ਹੈ, ਸੰਸਾਰ ਵੀ ਦੁਖੀ ਰਹਿੰਦਾ ਹੈ। ਪਰ ਜਿਹੜਾ ਰਾਜ ਅਕਾਲ ਪੁਰਖ ਦੇ ਹੁਕਮ ਵਿੱਚ ਹੋਏਗਾ ਉਹੀ ਜੀਵਨ ਜਿਹੜਾ ਹੈ ਸਫਲਾ ਹੋਏਗਾ, ਜਦੋਂ ਅਸੀਂ ਗੁਰੂ ਦੇ ਹੁਕਮ ਵਿੱਚ, ਨਹੀਂ ਤੇ ਗੁਰੂ ਦੇ ਹੁਕਮ ਤੋਂ ਬਿਨਾਂ। ਸਤਿਗੁਰੂ ਜੀ ਕਹਿੰਦੇ ਗੁਰ ਪੂਰਾ ਹਰ ਨਾਮ ਦਿੜਾਇਆ, ਜਦੋਂ ਪੂਰੇ ਗੁਰੂ ਤੋਂ ਨਾਮ ਲੈ ਕੇ ਸੁਰਤ ਵਿੱਚ ਵਸਾ ਕੇ ਅਸੀਂ ਆਪਣਾ ਜੀਵਨ ਚਲਾਇਆ, ਸੰਸਾਰ ਚਲਾਇਆ, ਤੇ ਫਿਰ ਸਾਡਾ ਭਲਾ ਹੋਏਗਾ। ਬਾਣੀ ਨੇ ਕੀ ਕਿਹਾ, ਜਿਹੜੀ ਆਪਾਂ ਆਈਏ ਉਸ ਵਿਸ਼ੇ ਵੱਲ, ਬਿਨ ਨਾਮ ਹੈ ਜੀਵਨ ਬਿਰਥਾ, ਤੇ ਨਾਮ ਤੋਂ ਬਿਨਾਂ ਜੀਵਨ ਨਹੀਂ ਤੇ ਵਿਅਰਥ ਨਿਰਾਰਥਕ ਹੈ
1: ਰਹਾਓ।
0: ਸਤਿਗੁਰੂ ਜੀ ਠਹਿਰਾਓ ਦੇ ਕੇ ਹੁਕਮ ਕਰਦੇ ਹਨ ਤੇ ਇਹ ਜਿਹੜਾ ਆਪ ਜੀਆਂ ਨੇ ਅੰਮ੍ਰਿਤ ਬਚਨ ਸਰਵਣ ਕੀਤਾ ਇਹ ਕੇਂਦਰੀ ਭਾਵ ਹੈ, ਬਾਕੀ ਪੰਕਤੀਆਂ ਇਸ ਇਨ੍ਹਾਂ ਦੋਨਾਂ ਪੰਕਤੀਆਂ ਦੀ ਵਿਆਖਿਆ ਸਰੂਪ ਹਨ।
1: ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥ।
0: ਗੁਰੂ ਤੋਂ ਬਿਨਾਂ, ਜਿਹੜੇ ਗੁਰੂ ਤੋਂ ਬਿਨਾਂ ਮੂਰਖ ਲੋਕ ਨੇ, ਜਿਹੜੇ ਕਿਹੜੇ ਮੂਰਖ ਲੋਕ ਨੇ, ਮਨ ਮੁਖ, ਜਿਹੜੇ ਮਨ ਦੇ ਪਿੱਛੇ ਚੱਲਦੇ ਆ। ਮਨ ਦੇ ਪਿੱਛੇ ਚੱਲਣ ਵਾਲਾ ਸੰਸਾਰ ਮੂਰਖ ਹੈ ਤੇ ਗੁਰੂ ਦੇ ਪਿੱਛੇ ਚੱਲਣ ਵਾਲਾ ਹੀ ਭਗਤ ਹੈ, ਗੁਰੂ ਕਾ ਸਿੱਖ ਹੈ। ਜਿਹਨੇ ਸਿੱਖਿਆ ਗੁਰੂ ਕੋਲੋਂ ਲਈ ਹੈ ਉਹ ਗੁਰੂ ਕਾ ਸਿੱਖ ਹੈ, ਗੁਰੂ ਦੇ ਆਸ਼ੇ ਵਿੱਚ ਚੱਲਣ ਵਾਲਾ। ਪਰ ਜਿਹੜਾ ਆਪਣੇ ਮਨ ਦੀ ਗੱਲ ਮਨਾਉਣ ਵਾਸਤੇ ਪੱਬਾ ਭਾਰ ਹੋਵੇ ਉਹਨੂੰ ਸਤਿਗੁਰੂ ਜੀ ਨੇ ਕੀ ਕਿਹਾ, ਗੋਰ ਬਿਨ ਗੁਰ ਮੂੜ ਭਏ ਹੈ। ਉਹ ਮੂਰਖ ਹੋਏ ਨੇ, ਉਹ ਮੂਰਖ ਨੇ ਜਿਨ੍ਹਾਂ ਨੇ ਮਨ ਦੇ ਪਿੱਛੇ ਤੇ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ, ਉਹ ਮੋਹ ਦੇ ਮਾਇਆ ਦੇ ਮੋਹ ਵਿੱਚ, ਸੰਸਾਰ ਦੇ ਮੋਹ ਵਿੱਚ, ਰਾਜ ਦੇ ਮੋਹ ਵਿੱਚ, ਉਹ ਕਈ ਤਰ੍ਹਾਂ ਦੇ ਪਦਾਰਥਾਂ ਦੇ ਮੋਹ ਵਿੱਚ, ਵਿਸ਼ੇ ਵਿਕਾਰਾਂ ਦੇ ਮੋਹ ਵਿੱਚ ਫਸੇ ਹੋਏ ਨੇ, ਉਹ ਦਿਨ ਰਾਤ ਫਸੇ ਰਹਿੰਦੇ ਨੇ।
1: ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ, ਤਿੰਨ ਸਭ ਜਨਮ ਅਕਥ।
0: ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ, ਜਿਸ ਮਨੁੱਖ ਨੇ ਕਦੀ ਗੁਰੂ ਦਾ ਨਾਂ ਲਿਆ ਹੀ ਨਹੀਂ, ਜਿਹਨੇ ਕਦੀ ਗੁਰੂ ਗੁਰੂ ਕੀਤਾ ਹੀ ਨਹੀਂ, ਜਿਹਨੇ ਆਪਣੇ ਸੁਰਤ ਵਿੱਚ ਪਰਮਾਤਮਾ ਦੀ ਜਾਤ ਦੇ ਥਾਂ ਤੇ ਵਿਸ਼ੇ ਵਿਕਾਰ ਤੇ ਲੋਭ ਲਾਲਚ ਆਪਣੇ ਸੁਰਤ ਵਿੱਚ ਵਸਾਏ ਹੋਏ ਨੇ, ਉਸ ਮਨੁੱਖ ਦਾ ਜਿਹੜਾ ਜੀਵਨ ਹੈ ਨਾ ਉਹ ਨਿਰਾਰਥਕ ਜੀਵਨ ਹੈ। ਸਾਰਾ ਜਨਮ ਉਹ ਅਜਾਈ ਗਵਾ ਦਿੰਦਾ ਹੈ, ਉਹ ਆਪਣਾ ਜਨਮ ਵਿਅਰਥ ਗਵਾ ਦਿੰਦਾ ਹੈ। ਉਹਦੇ ਆਉਣਾ ਸੰਸਾਰ ਤੇ ਵੀ, ਧਰਤੀ ਤੇ ਵੀ ਬੋਝ ਹੈ, ਉਹਦਾ ਸੰਸਾਰ ਵਿੱਚ ਵਿਚਰਨਾ ਵੀ ਬੋਝ ਹੈ, ਸੰਸਾਰ ਵਿੱਚ ਰਹਿਣਾ ਵੀ ਬੋਝ ਹੈ। ਕਿਉਂਕਿ ਨਾਮ ਤੋਂ ਬਿਨਾਂ, ਗੁਰੂ ਤੋਂ ਬਿਨਾਂ ਟੁੱਟੇ ਹੋਏ ਮਨੁੱਖ ਨੂੰ ਜੀਵਨ ਦਾ ਆਤਮਕ ਆਨੰਦ ਪੈਦਾ ਨਹੀਂ ਹੋ ਸਕਦਾ। ਸੰਗਤ ਜੀ, ਜੇ ਚਾਹੁੰਦੇ ਹਾਂ ਅਸੀਂ ਆਨੰਦ ਵਾਲਾ ਜੀਵਨ ਜੀਵੀਏ ਤੇ ਫਿਰ ਆਪਣਾ ਆਪਾਂ ਛੱਡ ਦਈਏ, ਆਪਣੀਆਂ ਹਉਮੈ ਹੰਕਾਰ ਛੱਡ ਦਈਏ, ਤੇ ਫਿਰ ਕਰੀਏ ਕੀ, ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਉਪਦੇਸ਼ ਕਰੇ ਨਾ ਉਹਨੂੰ ਸੱਤ ਬਚਨ ਕਹਿ ਕੇ ਹਿਰਦੇ ਚ ਵਸਾਈਏ, ਉਹਦੇ ਮੁਤਾਬਕ ਆਪਣਾ ਜੀਵਨ ਜੀਵੀਏ, ਤੇ ਜੇ ਅਸੀਂ ਗੁਰੂ ਦੇ ਜੀਵਨ ਤੋਂ ਵਾਂਝੇ ਰਵਾਂਗੇ ਫਿਰ ਤੇ ਸਾਡਾ ਜੀਵਨ ਵਿਅਰਥੀ ਹੈ। ਘੋੜੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਘੋੜੀ ਟਾਂਗੇ ਵਾਲੀ ਹੈ ਜਿਹੜੀ ਭਾਰ ਖਿੱਚਦੀ ਸਾਰੀ ਜ਼ਿੰਦਗੀ ਮਰ ਜਾਂਦੀ ਹੈ, ਇਹ ਟਾਂਗੇ ਵਾਲੀ ਘੋੜੀ। ਤੇ ਦੂਸਰੀ ਘੋੜੀ ਉਹ ਹੈ ਜਿਹੜੀ ਵਿਆਹ ਵਾਲੇ ਹੁੰਦੀ ਹੈ, ਵਿਆਹ ਵਾਲੀ ਘੋੜੀ ਜਿਹੜੀ ਹੈ ਨਾ ਜੀ, ਉਹਦੇ ਗਲ ਚ ਵੀ ਹਾਰ, ਉਹਦੇ ਮੱਥੇ ਤੇ ਵੀ ਸ਼ਿੰਗਾਰ, ਉਹਦੀਆਂ ਵਾਗਾਂ ਵੀ ਗੁੰਦੀਆਂ ਜਾਂਦੀਆਂ ਤੇ ਉਹਨੂੰ ਬੜੇ ਚੰਗੇ ਪਦਾਰਥ ਵੀ ਉਹਦੇ ਮਤਲਬ ਦੇ ਉਹਨੂੰ ਖਵਾਏ ਜਾਂਦੇ, ਉਹਦੀ ਇੱਜ਼ਤ ਕੀਤੀ ਜਾਂਦੀ। ਤੇ ਜਦੋਂ ਉਹ ਤੁਰਦੀ ਹੈ ਨਾ ਜੀ, ਉਹ ਫਿਰ ਬੈਂਟ ਵਾਜਿਆਂ ਨਾਲ ਤੁਰਦੀ ਹੈ, ਅਦਬ ਤੇ ਸਤਿਕਾਰ ਨਾਲ ਤੁਰਦੀ ਹੈ, ਉਹਦਾ ਇੱਕ ਇੱਕ ਕਦਮ ਮੜਕ ਵਾਲਾ ਹੁੰਦਾ ਹੈ। ਪਰ ਜਿਹੜੀ ਘੋੜੀ ਟਾਂਗੇ ਵਾਲੀ ਹੈ ਨਾ ਜੀ, ਉਹਦੇ ਪਿੰਡੇ ਤੇ ਵੀ ਛਾਂਟੇ ਹੀ ਵੱਜਦੇ ਨੇ। ਸੋ ਇਹ ਜਿਹੜੀ ਦੋਨਾਂ ਉਦਾਹਰਣਾਂ ਨੇ, ਇੱਦਾਂ ਹੈ ਕਿ ਮਨੁੱਖਾਂ ਨੇ ਆਪਣੇ ਜੀਵਨ ਤੇ ਲਾ ਕੇ ਦੇਖਣੀਆਂ ਨੇ। ਜਿਹੜਾ ਗੁਰੂ ਤੋਂ ਬਿਨਾਂ ਜੀਵਨ ਹੈ ਨਾ ਜੀ, ਉਹ ਟਾਂਗੇ ਵਾਲੀ ਘੋੜੀ ਵਾਲਾ ਏ, ਸੰਸਾਰ ਦਾ ਬੋਝ ਹੀ ਢੋਂਦਾ ਸਾਰੀ ਜ਼ਿੰਦਗੀ ਮਰ ਜਾਂਦਾ ਹੈ, ਪਰਿਵਾਰ ਦਾ ਬੋਝ ਢੋਂਦਾ ਮਰ ਜਾਂਦਾ ਹੈ, ਲੇਕਿਨ ਆਤਮਕ ਆਨੰਦ ਤੋਂ ਵਾਂਝਾ ਰਹਿੰਦਾ ਹੈ। ਤੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਉਹਨੂੰ ਨਾ ਸੰਸਾਰ ਦਾ ਦੁੱਖ ਪੋ ਨਹੀਂ ਸਕਦਾ, ਕੋਈ ਦੁਖੀਆਂ ਕੋਈ ਸੰਸਾਰ ਸਾਰਾ ਇੱਕ ਪਾਸੇ ਵੀ ਹੋ ਜਾਵੇ, ਇੱਥੋਂ ਤੱਕ ਇਤਿਹਾਸ ਵਿੱਚ ਅਨੇਕਾਂ ਘਟਨਾਵਾਂ ਸਾਡੇ ਸਾਹਮਣੇ ਹੈ, ਉਹਨਾਂ ਲੋਕਾਂ ਦਾ ਜੀਵਨ ਇੱਦਾਂ ਦਾ ਬਣ ਜਾਂਦਾ ਹੈ, ਇੱਦਾਂ ਆਨੰਦਮਈ ਬਣ ਜਾਂਦਾ ਹੈ ਜਿਹੜੇ ਪਰਮਾਤਮਾ ਨੂੰ ਸਮਰਪਣ ਹੋ ਜਾਂਦੇ ਹੈ। ਜਿਹੜੇ ਉਹਨਾਂ ਨੂੰ ਦੁਖੀ ਕਰਨਾ ਚਾਹੁੰਦੇ ਹੈ ਨਾ, ਉਹ ਉਹਨਾਂ ਨੂੰ ਦੁਖੀ ਨਹੀਂ ਕਰ ਪਾਉਂਦੇ, ਉਹਨਾਂ ਨੂੰ ਦੁਖੀ ਕਰਦੇ ਕਰਦੇ ਆਪ ਹੀ ਦੁਖੀ ਹੋ ਜਾਂਦੇ ਹੈ। ਰੱਬ ਨਾਲ ਜੁੜੇ ਹੋਇਆਂ ਨੂੰ ਦੁਖੀ ਕਰਨ ਦਾ ਕੋਈ ਕੋਸ਼ਿਸ਼ ਕਰੇ ਕਿ ਮੈਂ ਇਹਨੂੰ ਨੀਵਾਂ ਦਿਖਾਉਣਾ ਹੈ, ਮੈਂ ਇਹਨੂੰ ਥੱਲੇ ਲਾਉਣਾ ਹੈ, ਤੇ ਉਹਨੂੰ ਥੱਲੇ ਲਾਉਂਦੇ ਲਾਉਂਦੇ ਕਈ ਵਾਰ ਆਖੋ ਆਪ ਹੀ ਥੱਲੇ, ਆਖੋ ਫਿਰ ਆਪ ਹੀ ਥੱਲੇ ਲੈ ਜਾਂਦੇ ਨੇ। ਅਸੀਂ ਕਈ ਵਾਰ ਦੂਸਰੇ ਦੇ ਅੰਦਰੋਂ ਆਪਣੇ ਅੰਦਰੋਂ ਜਿਹੜਾ ਗੁਰੂ ਦੇ ਨਾਲ ਜੁੜਿਆ ਹੈ, ਤੇ ਸਤਿਗੁਰੂ ਜੀ ਕਹਿੰਦੇ ਹੈ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਿਹੜਾ ਆਨੰਦ ਸੰਸਾਰ ਕਹਿੰਦਾ ਹੈ ਨਾ, ਉਹ ਆਨੰਦ ਮਿਲਣਾ ਕਿੱਥੋਂ, ਮਿਲਣਾ ਤੇ ਗੁਰੂ ਕੋਲੋਂ ਸੀ, ਤੇ ਅਸੀਂ ਸੋਚਿਆ ਸ਼ਾਇਦ ਕਿਸੇ ਰਾਜ ਗੱਦੀਆਂ ਚੋਂ ਮਿਲ ਜਾਏਗਾ, ਅਸੀਂ ਸੋਚਿਆ ਸ਼ਾਇਦ ਉਹ ਆਨੰਦ ਇਧਰੋਂ ਮਿਲ ਜਾਏਗਾ ਉਧਰੋਂ ਮਿਲ ਜਾਏਗਾ, ਅਸੀਂ ਤਾਂ ਹੀ ਤਾਂ ਭਟਕ ਗਏ ਨਾ। ਸਮੁੱਚਾ ਸੰਸਾਰ ਪਰਮਾਤਮਾ ਨਾਲੋਂ ਟੁੱਟਾ ਕਿਉਂ, ਉਹਦਾ ਕਾਰਨ ਇਹੀ ਇੱਕ ਬਣਿਆ ਜੀ, ਜਿਹੜਾ ਗੁਰੂ ਨਾਲੋਂ ਟੁੱਟਣ ਦਾ ਸੀਗਾ। ਸਤਿਗੁਰੂ ਜੀ ਕਹਿੰਦੇ ਹੈ ਜੇਕਰ ਤਿੰਨ ਆਪਣਾ ਜਨਮ ਜਿਹੜਾ ਹੈ ਉਹ ਅਜਾਈ ਗਵਾ ਲੈਂਦਾ ਹੈ, ਜਿਹੜਾ ਗੁਰੂ ਨਾਲੋਂ ਟੁੱਟ ਜਾਂਦਾ ਹੈ, ਜਿਹੜਾ ਨਾਮ ਨਹੀਂ ਜਪਦਾ।
1: ਜਿਨ ਸਾਧੂ ਚਰਨ ਸਾਧ ਪਾਗ ਸੇਵੇ ਤਿੰਨ ਸਫਲ ਉਹ ਜਨਮ ਸਨਾਥ।
0: ਸਫਲ ਕੌਣ ਆ ਜੀ, ਜਿਹਨੇ ਗੁਰੂ ਦੇ ਚਰਨ ਫੜ ਲਏ, ਜਿਹਨੇ ਗੁਰੂ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖ ਦਿੱਤਾ ਕਿ ਤੇ ਫਿਰ ਕੀ ਹੈ, ਜਦੋਂ ਜਿਹੜਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਗੁਰੂ ਨੇ ਉਹਨੂੰ ਆਪਣੀ ਛਾਤੀ ਨਾਲ ਵੀ ਲਾ ਲੈਣਾ। ਭੁੱਲੇ ਹੋਏ ਨੂੰ ਜੇ ਭੁੱਲ ਗਿਆ ਤੇ ਕੋਈ ਗੱਲ ਨਹੀਂ, ਪਰ ਜੇ ਭੁੱਲਿਆ ਹੋਇਆ ਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਗੁਰੂ ਬਖਸ਼ਿੰਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ, ਉਹਨਾਂ ਦਾ ਜਨਮ ਸਫਲਾ ਹੈ, ਉਹਨਾਂ ਦਾ ਇਸ ਸੰਸਾਰ ਤੇ ਆਇਆ ਭਲਾ ਹੈ ਜਿਨ੍ਹਾਂ ਨੇ ਗੁਰੂ ਗੁਰੂ ਕੀਤਾ। ਗੁਰੂ ਗੁਰੂ ਗੁਰ ਕਰ ਮਨ ਮੋੜ, ਤੇ ਇਹ ਕਹਿ ਦੇ ਮਨ ਨੂੰ ਸਮਝਾ ਲਾ, ਕੀ ਸਮਝਾ ਲਾ, ਗੁਰੂ

ਪਰ ਕਈ ਵਾਰ ਨਾ ਜੀ ਰਾਜ ਦਾ ਬੜਾ ਹੰਕਾਰ ਹੋ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਕ ਵਾਰ ਰਾਜ ਦਾ ਹੰਕਾਰ ਹੋ ਗਿਆ। ਰਾਜ ਸ਼ਕਤੀ ਦੁਨੀਆਂ ਦੇ ਸਾਰੇ ਨਸ਼ੇ ਬੜੇ ਮਾੜੇ ਨੇ, ਪਰ ਕਹਿੰਦੇ ਜਿਹੜਾ ਰਾਜ ਸਤਾ ਦਾ ਨਸ਼ਾ ਹੁੰਦਾ ਨਾ ਉਹ ਤੇ ਸਿਰ ਚੜ ਕੇ ਬੋਲਦਾ ਹੈ, ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਨੂੰ ਵੀ ਸਤਾ ਦਾ ਰਾਜ ਹੋ ਗਿਆ, ਰਾਜ ਦਾ ਨਸ਼ਾ ਹੋ ਗਿਆ ਤੇ ਉਹ ਆਪਣਾ ਖੋ ਬੈਠਾ। ਤੇ ਜਦੋਂ ਆਪਣਾ ਖੋ ਬੈਠਾ ਨਾ, ਕਹਿੰਦਾ ਅਕਾਲ ਤਖ਼ਤ ਸਾਹਿਬ ਦੇ ਮਾਣਯੋਗ ਸ਼ਖਸੀਅਤ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਕਹਿਣ ਲੱਗਾ, ਕਹਿੰਦਾ ਇਹ ਪੁਜਾਰੀ ਮੇਰਾ ਕੀ ਵਿਗਾੜ ਹੋਊਗਾ, ਮੈਂ ਰਾਜਾ ਆ, ਮੇਰੇ ਤੇ ਇਹਦਾ ਕੀ ਅਸਰ ਹੈ, ਮੇਰਾ ਕੀ ਵਿਗਾੜੇਗਾ। ਤੇ ਫਿਰ ਉਸ ਵਕਤ ਜਦੋਂ ਉਹਨਾਂ ਨੇ ਫਿਰ ਇੱਕ ਹੀ ਗੱਲ ਕਹੀ, ਕਹਿਣ ਲੱਗੇ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਕਹਿਣ ਲੱਗੇ, ਗੁਰਮੁਖੋ ਹੁਣ ਮਹਾਰਾਜਾ ਮਹਾਰਾਜਾ ਨਹੀਂ ਜੇ ਰਿਹਾ, ਇਹ ਗੁਰੂ ਨੂੰ ਭੁੱਲ ਗਿਆ, ਤਖਤ ਨੂੰ ਭੁੱਲ ਗਿਆ, ਰੱਬ ਨੂੰ ਭੁੱਲ ਗਿਆ, ਇਹਦੇ ਅੰਦਰ ਰਾਜ ਸਤਾ ਦਾ ਨਸ਼ਾ ਹੋ ਗਿਆ ਤੇ ਰਾਜ ਸਤਾ ਦੇ ਨਸ਼ੇ ਵਿੱਚ ਇਹ ਬੇਹੋਸ਼ ਹੋ ਗਿਆ ਤੇ ਇਹ ਬੇਹੋਸ਼ ਹੋਏ ਰਾਜ ਸਤਾ ਦੇ ਨਸ਼ੇ ਵਿੱਚ ਦੀ ਬੇਹੋਸ਼ੀ ਵਿੱਚ ਪਏ ਹੋਏ ਨੂੰ ਹੁਣ ਜਿਹੜੇ ਸਿੱਖ ਨੇ ਨਾ ਉਹ ਗੁਰੂ ਦੀ ਫਤਿਹ ਨਾ ਬੁਲਾਇਓ, ਇਹਨੂੰ ਫਤਿਹ ਨਾ ਬੁਲਾਇਓ, ਇਹਦੇ ਨਾਲੋਂ ਨਾਤਾ ਤੋੜ ਲਓ, ਇਹਦੀ ਕੜਾਹ ਪ੍ਰਸ਼ਾਦ ਦੀ ਦੇਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਵਾਨ ਨਹੀਂ ਹੋਵੇਗੀ। ਦਿਨ ਚੜਿਆ, ਰਾਤ ਤੇ ਪਹਿਲਾਂ ਤਾਂ ਇਹ ਗੱਲਾਂ ਕਰਦਾ ਸੀ, ਦਿਨ ਚੜਿਆ ਕਿਸੇ ਸੰਤਰੀ ਨੇ ਫਤਿਹ ਨਾ ਬੁਲਾਈ, ਕਿਸੇ ਨੇ ਉਹਨੂੰ ਕਵਾਇਆ ਨਾ, ਮੱਥਾ ਠਣਕਿਆ। ਓਹੋ ਮੈਂ ਕਹਾਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਕਿੱਡਾ ਗੁਰੂ ਦੀ ਭੈ ਭਾਵਨੇ ਵਾਲਾ ਹੋਏਗਾ ਕਿ ਉਹਦੀ ਇੱਕ ਰਾਤ ਲੰਘੀ ਤੇ ਦਿਨ ਚੜ੍ਹਦਿਆਂ ਗੁਰੂ ਚਰਨਾਂ ਵਿੱਚ ਆ ਕੇ ਹਾਜ਼ਰ ਹੋ ਗਿਆ ਤੇ ਕਹਿੰਦਾ ਮੈਨੂੰ ਬਖਸ਼ ਲੈ, ਬਖਸ਼ ਲੈ ਦਾਤਿਆ, ਬਖਸ਼ ਲੈ। ਅਕਾਲੀ ਫੂਲਾ ਸਿੰਘ ਨੂੰ ਕਹਿੰਦਾ ਮੈਨੂੰ ਬਖਸ਼ ਲੈ, ਮੇਰੇ ਤੋਂ ਭਰਾਵਾ ਭੁੱਲ ਹੋ ਗਈ, ਮੇਰੇ ਤੋਂ ਗਲਤੀ ਹੋ ਗਈ। ਇਹ ਬਖਸ਼ਾਉਣ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਗਿਆ। ਅਨੇਕਾਂ ਮਿਸਾਲਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਵੀ, ਜਦੋਂ ਬਾਬਰ ਜਰਵਾਣਾ ਬਣ ਕੇ ਆਇਆ ਤੇ ਉਹਨੇ ਰੱਬ ਦੀ ਪਹਿਚਾਣ ਨਹੀਂ ਕੀਤੀ ਤੇ ਉਹਨੇ ਵੀ ਚੱਕੀਆਂ ਪੀਸਣ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦਿੱਤਾ। ਪਰ ਇੱਕ ਗੱਲ ਹੈ, ਬਾਬੇ ਦੀਆਂ ਪੀਸੀਆਂ ਹੋਈਆਂ ਚੱਕੀਆਂ ਨੇ ਲੋਕਾਂ ਦੇ ਦਿਲਾਂ ਅੰਦਰੋਂ ਗੁਲਾਮੀ ਦੀ ਡਰ ਦੀ ਭਾਵਨਾ ਨੂੰ ਪੀ ਸੁੱਟਿਆ। ਬਾਬੇ ਨੇ ਇੰਨੀ ਜ਼ੁਰਤ, ਇੰਨੀ ਦਲੇਰੀ, ਇੰਨੀ ਹਿੰਮਤ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੇ ਅੰਦਰ, ਉਹਨਾਂ ਨੇ ਇਹ ਕਹਿ ਦਿੱਤਾ ਸੀ ਰਾਜੇ ਛੀ ਮੁਕੱਦਮ ਕੁੱਤੇ ਜਾਏ ਜਗਾਏ ਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਏ ਨ ਘਾਉ ਰਾਤ ਪਿੱਤ ਕੁੱਤੇ ਚੱਟ ਜਾਓ। ਤੇ ਪਰ ਕਈ ਵਾਰ ਹੁੰਦਾ ਕੀ ਹੈ ਜੀ, ਸਾਡੀ ਕੌਮ ਦੇ ਅੰਦਰ ਐਸੀਆਂ ਸ਼ਖਸੀਅਤਾਂ ਹੋਈਆਂ ਨਾਮ ਜਪਣ ਵਾਲੀਆਂ ਰੱਬ ਰੰਗੀਆਂ, ਜਿਹੜੀਆਂ ਜੀ ਭਾਈ ਤਾਰੂ ਸਿੰਘ ਜੀ ਵਰਗੀਆਂ ਸੇਵਾ ਤੇ ਸਿਮਰਨ ਦੇ ਪੁੰਜ ਮਹਾਨ ਸ਼ਖਸੀਅਤ ਭਾਈ ਤਾਰੂ ਸਿੰਘ ਵਰਗੇ, ਪਰ ਉਹਨਾਂ ਦੇ ਮੁਖਬਰ ਵੀ ਇੱਥੇ ਹੀ ਸੰਸਾਰ ਚ ਹੋਏ। ਭਾਈ ਤਾਰੂ ਸਿੰਘ ਜੀ ਨੂੰ ਸਜ਼ਾ ਦਵਾਉਣ ਵਾਲੇ ਵੀ ਇਸੇ ਸੰਸਾਰ ਚ ਹੋਏ ਨਾ, ਸਾਡੇ ਇਤਿਹਾਸ ਤੋਂ ਤੁਸੀਂ ਵਾਕਫ ਹੋ, ਮੈਂ ਸਿਰਫ ਟੋਕ ਮਾਤਰ। ਜਿਹੜੇ ਸਰਕਾਰ ਦੇ ਹੱਥ ਠੋਕੇ ਬਣ ਗਏ, ਪਿੱਠੂ ਬਣ ਗਏ, ਉਹਨਾਂ ਨੇ ਮਹਾਨ ਸ਼ਖਸੀਅਤ ਭਾਈ ਤਾਰੂ ਸਿੰਘ ਵਰਗਿਆਂ ਦੇ ਖੋਪਰ ਲਵਾ ਦਿੱਤੇ, ਚੁਗਲੀਆਂ ਕਰਕੇ, ਝੂਠ ਬੋਲ ਕੇ, ਇਹੋ ਜਿਹੀਆਂ ਗੱਲਾਂ ਕਰਕੇ। ਜਿਹੜੇ ਸਰਕਾਰਾਂ ਦੇ ਹੱਥ ਠੋਕੇ ਬਣ ਜਾਂਦੇ ਨਾ, ਉਹ ਕਈ ਵਾਰਾਂ ਆਪਣੇ ਧਰਮ ਨੂੰ, ਆਪਣੇ ਇਸ਼ਟ ਨੂੰ ਭੁੱਲ ਜਾਂਦੇ ਆ, ਆਪਣੇ ਅਕੀਦੇ ਨੂੰ ਭੁੱਲ ਜਾਂਦੇ ਆ। ਗੁਰੂ ਤੋਂ ਟੁੱਟੇ ਹੋਇਆਂ ਦੀ ਇਹ ਨਿਸ਼ਾਨੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹੈ ਕਿ ਪਿਆਰਿਓ ਸਫਲ ਜਨਮ ਕਿਹਨਾਂ ਦਾ ਹੈ, ਸਫਲ ਜਨਮ ਉਹਨਾਂ ਦਾ ਹੈ ਜਿਨ੍ਹਾਂ ਨੇ ਆਪਣਾ ਗੁਰੂ ਅੱਗੇ ਰੱਖ ਦਿੱਤਾ, ਜਿਨ੍ਹਾਂ ਨੇ ਗੁਰੂ ਦੇ ਅੰਦਰ ਆਪਣੇ ਟਿਕਾ ਲਿਆ, ਗੁਰੂ ਦੀ ਯਾਦ ਨੂੰ

0: ਮੋਕੋਂ ਕੀਜੈ ਮੈਨੂੰ ਕਰੋ ਜੀ ਕਿਰਪਾ ਕਿ ਜਗਨ ਦੇ ਨਾਥ ਅਕਾਲ ਪੁਰਖ ਵਾਹਿਗੁਰੂ ਹੇ ਪ੍ਰਭੂ ਜੀ ਕਿਰਪਾ ਕਰੋ ਮੇਰੇ ਤੇ। ਆ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਤੁਸੀਂ ਜਗਤ ਦੇ ਨਾਥ ਦੇ ਸੰਸਾਰ ਦੇ ਮਾਲਕ ਦੇ ਹੇ ਅਕਾਲ ਪੁਰਖ ਵਾਹਿਗੁਰੂ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਪਣਾ ਆਪਾ ਰੱਖ ਕੇ ਅਕਾਲ ਦੇ ਤਖ਼ਤ ਦੇ ਸਾਹਮਣੇ ਆਪਣਾ ਆਪਾ ਰੱਖ ਕੇ ਕੀ ਕਹਿਣਾ ਜੀ। ਹੈ ਜਗਤ ਦੇ ਨਾਥ ਵਾਹਿਗੁਰੂ ਜੀ ਮੇਰੇ ਤੇ ਦਇਆ ਕਰੋ, ਮੇਰੇ ਤੇ ਦਇਆ ਕਰੋ, ਮੇਰੇ ਤੇ ਕਿਰਪਾ ਕਰੋ, ਤੁਹਾਡਾ ਬਿਰਧ ਹੈ ਦਇਆ ਕਰਨ ਵਾਲਾ। ਤੇ ਜਦੋਂ ਅਸੀਂ ਇਹ ਕਰਨਾ ਹੈ ਕਿ ਸਤਿਗੁਰੂ ਜੀ ਮੇਰੇ ਤੇ ਦਇਆ ਕਰੋ, ਦਇਆ ਕਰਕੇ ਕੀ ਕਹਿਣਾ ਹੈ, ਦਾਸ ਦਾਸ ਦਾਸਨ ਕੋ, ਦਾਸਾਂ ਦਾ ਦਾਸ, ਜਿਹੜੇ ਦਾਸਾਂ ਦੇ ਦਾਸਾਂ ਦਾ ਸੇਵਕ ਬਣਾ ਲਓ, ਮੈਨੂੰ ਆਪਣਾ ਸੇਵਕ ਬਣਾ ਲਓ। ਇਹ ਕਦੋਂ ਕਿਹਾ ਜਾਣਾ, ਜਦੋਂ ਮੈਂ ਅੰਦਰੋਂ ਮੁੱਕੇਗੀ ਤੂੰ ਆਵੇਗੀ, ਫਿਰ ਹੰਕਾਰ ਨੇ ਖਤਮ ਹੋ ਜਾਣਾ, ਫਿਰ ਕਿਸੇ ਰਾਜ ਸਤਾ ਦੇ ਨਸ਼ੇ ਨੇ ਸਾਨੂੰ ਤੰਗ ਨਹੀਂ ਕਰਨਾ। ਇਹ ਅੰਦਰੋਂ ਸਾਡੀ ਅੰਦਰ ਦੀ ਅਵਸਥਾ ਸਤਿਗੁਰੂ ਜੀ ਬਿਆਨ ਕਰਕੇ ਸਮਝਾਉਂਦੇ ਹਨ।
1: ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ।
0: ਇਹ ਅਰਦਾਸ ਉਦੋਂ ਨਿਕਲਦੀ ਜੇ ਜਦੋਂ ਇਹ ਆਹ ਗੱਲ ਕਬੂਲ ਕਰ ਲਈ ਕਿ ਵਾਹਿਗੁਰੂ ਜੀ ਅਸੀਂ ਅੰਨੇ ਆ, ਸਾਡੇ ਕੋਲ ਅੱਖਾਂ ਨਹੀਂ ਹੈਗੀਆਂ। ਇਹ ਅੱਖਾਂ ਤੇ ਹੈਗੀਆਂ ਏ, ਪਰ ਜਿਹਦੇ ਨਾਲ ਤੁਸੀਂ ਦੇਖਦੇ ਹੋ ਸੇ ਅੱਖੀਆਂ ਬੇਅੰਨ ਜਿਨ੍ਹੀਂ ਦੱਸਣ ਦੋ ਮਾਪਰੀ, ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਤੁਹਾਡੇ ਦਰਸ਼ਨ ਹੋਣੇ ਆ, ਤੇ ਅਸੀਂ ਅੰਨੇ ਆ, ਸਾਨੂੰ ਅਜੇ ਉਸ ਗੱਲ ਦਾ ਗਿਆਨ ਨਹੀਂ। ਹਮ ਅੰਧਲੇ ਕਉ ਗੁਰ, ਹਮ ਅੰਧਲੇ ਗਿਆਨਹੀਨ ਅਗਿਆਨੀ, ਅਸੀਂ ਗਿਆਨ ਤੋਂ ਹੀਣੇ ਹਾਂ, ਵਾਂਝੇ ਹਾਂ, ਅਸੀਂ ਅਗਿਆਨੀ ਹਾਂ। ਸਤਿਗੁਰੂ ਜੀ ਕਿਉਂ ਚੱਲ ਹੈ ਮਾਰਗ ਪੰਥਾ, ਅਸੀਂ ਤੁਹਾਡੇ ਮਾਰਗ ਤੇ ਕਿਵੇਂ ਚੱਲ ਸਕਦੇ, ਤੁਸੀਂ ਆਪ ਕਿਰਪਾ ਕਰੋ, ਆਪ ਦਇਆ ਕਰੋ ਤੇ ਚੱਲਾਂਗੇ ਨਾ, ਅਸੀਂ ਨਹੀਂ ਚੱਲ ਸਕਦੇ, ਸਾਨੂੰ ਕਿਉਂਕਿ ਸੋਝੀ ਨਹੀਂ, ਸਾਨੂੰ ਰਸਤੇ ਦਾ ਪਤਾ ਹੀ ਨਹੀਂ ਕਿ ਗੁਰੂ ਦਾ ਰਸਤਾ ਕਿਹੜਾ ਹੈ। ਤੇ ਅਸੀਂ ਤੇ ਸਮਝ ਲਿਆ ਕਿ ਇਹ ਰਾਜਗੱਦੀਆਂ ਵਾਲਾ ਜਿਹੜਾ ਹੈ ਇਹ ਰਸਤਾ ਹੈ, ਕਿਸੇ ਨੇ ਪਦਾਰਥਾਂ ਵਾਲਾ ਰਸਤਾ ਸਮਝ ਲਿਆ, ਵੱਖ ਵੱਖ ਰਸਤੇ, ਕਿਸੇ ਨੇ ਵਿਸ਼ੇ ਵਿਕਾਰਾਂ ਵਾਲਾ ਰਸਤਾ ਸਮਝ ਲਿਆ, ਪਰ ਇਹ ਰਸਤੇ ਜਿਹੜੇ ਆ ਇਹ ਸਾਨੂੰ ਰਸਾਤਲ ਵੱਲ ਲੈ ਕੇ ਜਾਂਦੇ ਹੈ, ਰੱਬ ਨਾਲ ਪਰਮਾਤਮਾ ਨਾਲ ਰਸਤਾ ਜਿਹੜਾ ਲੈ ਕੇ ਜਾਂਦਾ ਹੈ ਉਹ ਗੁਰੂ ਵਾਲਾ ਲੈ ਕੇ ਜਾਂਦਾ ਹੈ, ਵਾਹਿਗੁਰੂ ਵਾਲਾ ਲੈ ਕੇ ਜਾਂਦਾ ਹੈ। ਸੋ ਇਹ ਗੱਲ ਜਦੋਂ ਕਬੂਲ ਕਰਾਂਗੇ ਕਿ ਅਸੀਂ ਅਗਿਆਨੀ ਹਾਂ, ਸਾਡੇ ਤੇ ਕਿਰਪਾ ਕਰੋ, ਦਇਆ ਕਰੋ, ਉਦੋਂ ਸਤਿਗੁਰੂ ਜੀ ਕਿਰਪਾ ਕਰਦੇ ਹਨ।
1: ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥ।
0: ਇਹ ਗੱਲ ਕਹਿਣੀ ਹੈ, ਹਮ ਅੰਧਲੇ ਅਸੀਂ ਅੰਨੇ ਹਾਂ। ਵੈਸੇ ਮਨੁੱਖ ਇਹ ਗੱਲ ਛੇਤੀ ਮੰਨਣ ਲਈ ਤਿਆਰ ਹੁੰਦਾ ਨਹੀਂ ਜੇ, ਇਹ ਨਹੀਂ ਛੇਤੀ ਮੰਨੀ ਜਾਂਦੀ, ਬਹੁਤ ਔਖੀ ਹੈ, ਬਹੁਤ ਕਠਿਨ ਤਪੱਸਿਆ। ਮੈਂ ਕਹਿੰਦਾ ਕਿ ਕਈ ਵਾਰ ਕਈ ਕਈ ਸਾਲ ਸਿਮਰਨ ਕਰਦਿਆਂ, ਬੰਦਗੀ ਕਰਦਿਆਂ, ਵਾਹਿਗੁਰੂ ਦੇ ਤਰਲੇ ਲੈਂਦਿਆਂ ਲੰਘ ਜਾਵੇ ਤੇ ਫਿਰ ਜਾ ਕੇ ਇਹ ਕਿਤੇ ਮਨ ਕਬੂਲਦਾ ਹੈ, ਨਹੀਂ ਤੇ ਮਨ ਦੇ ਅੰਦਰ ਹੰਕਾਰ ਇੰਨਾ ਪ੍ਰਬਲ ਹੈ ਕਿ ਇਹਨੂੰ ਜਿਹੜਾ ਹੈ ਜੀਣ ਨਹੀਂ ਦਿੰਦਾ। ਤੇ ਹਰਜੂ ਹੰਕਾਰ ਨਾ ਭਾਵਈ, ਇਹ ਕਿਉਂਕਿ ਇਹ ਸਾਨੂੰ ਪਰਮਾਤਮਾ ਨੂੰ ਨਾਮ ਨਹੀਂ ਜਿਹੜਾ ਨਾ ਹੰਕਾਰ ਨਹੀਂ ਜੇ ਪਾਉਂਦਾ, ਤੇ ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸਿਆ ਇਕੱਠਾਏ, ਦੋਵੇਂ ਇੱਕ ਥਾਂ ਤੇ ਰਹਿ ਨਹੀਂ ਸਕਦੀਆਂ। ਸੋ ਸਤਿਗੁਰੂ ਜੀ ਦੇ ਚਰਨਾਂ ਚ ਜਿਹਨੇ ਅਰਦਾਸ ਕੀਤੀ ਕਿ ਹਮ ਅੰਧਲੇ ਕਉ ਗੁਰ ਅੰਚਲ ਦੀਜੇ, ਅੰਚਲ ਦਾ ਮਤਲਬ ਹੁੰਦਾ ਪੱਲਾ, ਹੇ ਸਤਿਗੁਰੂ ਜੀ ਸਾਨੂੰ ਅੰਨਿਆਂ ਨੂੰ, ਜੇ ਇਹ ਕਬੂਲ ਕਰ ਲਿਆ ਨਾ ਜਦੋਂ ਕਿ ਮੈਂ ਅੰਨਾ ਆ, ਮੈਨੂੰ ਸੋਝੀ ਨਹੀਂ ਜੀ, ਮੈਨੂੰ ਸੋਝੀ ਦੇ ਦਿਓ, ਤੇ ਫਿਰ ਕੀ ਹੋਏਗਾ, ਗੁਰੂ ਲਾੜ ਬਖਸ਼ੇਗਾ, ਸਤਿਗੁਰੂ ਜੀ ਮੈਨੂੰ ਆਪਣਾ ਪੱਲਾ ਫੜਾ ਦਿਓ। ਅੰਚਲ ਦੀਜੈ ਜਨ ਨਾਨਕ ਚਲੇ ਮਿਲੰਥਾ, ਵਾਹਿਗੁਰੂ ਜੀ ਧੰਨ ਗੁਰੂ ਨਾਨਕ ਚੌਥੇ ਪਾਤਸ਼ਾਹ ਕਹਿੰਦੇ ਅਸੀਂ ਸਾਡੀ ਆਤਮਾ ਦਾ ਤੁਹਾਡੇ ਨਾਲ ਮਿਲਾਪ ਹੋ ਜਾਵੇ, ਆਤਮਾ ਤੁਹਾਡੇ ਵਿੱਚ ਲੀਨਤਾ ਹਾਸਲ ਕਰ ਲਵੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਅੰਮ੍ਰਿਤ ਬਚਨ ਪਾ ਕੇ ਸਾਨੂੰ ਨਦਰੋ ਨਦਰ ਨਿਹਾਲ ਨਿਹਾਲ ਨਿਹਾਲ ਕਰਕੇ ਸਾਡੇ ਤੇ ਰਹਿਮਤਾਂ ਵਰਸਾਉਂਦੇ ਨੇ, ਸਾਡੇ ਤੇ ਕਿਰਪਾ ਕਰਦੇ ਨੇ, ਸਾਡੇ ਤੇ ਸੱਚੇ ਪਾਤਸ਼ਾਹ ਰਹਿਮੋ ਕਰਮ ਕਰਕੇ ਇਹ ਬਖਸ਼ਿਸ਼ ਕਰਦੇ। ਆਓ ਹੁਣ ਅੱਜ ਆਪਾਂ ਜੋ ਲੜੀਵਾਰ ਗੁਰਸ਼ਬਦ ਦੀ ਸਾਂਝ ਹੈ ਉਹ ਕਰੀਏ ਜੀ।
1: ਦੱਖਣੇ ਮਹੱਲਾ ਪੰਜਵਾ।
0: ਸਤਿਗੁਰੂ ਸਹਿ ਪਿਤਾ ਦਾ ਇਹ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਦੱਖਣੇ ਦੇ ਵਿੱਚ ਅੰਮ੍ਰਿਤ ਬਚਨ ਪੰਚਮ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਹੈ।
1: ਡਿੱਠੀ ਹੱਬ ਟੰਡੋਲ ਇੱਕ ਸਬਾਜ ਨਾ ਕੋਏ।
0: ਹੱਬ ਦਾ ਅਰਥ ਹੁੰਦਾ ਹੈ ਸਾਰੀ ਸ੍ਰਿਸ਼ਟੀ, ਢੰਡੋਲ ਦਾ ਟਟੋਲ ਕੇ, ਫਰੋਲ ਕੇ, ਅਸੀਂ ਹੰਡ ਕੇ, ਇਹ ਵੱਖ ਵੱਖ ਸ਼ਬਦ ਨੇ ਜੀ। ਤੇ ਉਹ ਇਹ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਮੈਂ ਸਾਰਾ ਸੰਸਾਰ ਫਰੋਲ ਕੇ ਟੋਲ ਕੇ ਹੰਡ ਕੇ ਵੇਖ ਲਿਆ ਹੈ ਕਿ ਸਾਨੂੰ ਤੇਰੇ ਤੋਂ ਬਿਨਾਂ ਕੋਈ ਹੋਰ ਵਸੀਲਾ ਕੋਈ ਹੋਰ ਥਾਂ ਦੂਜਾ ਨਜ਼ਰ ਨਹੀਂ ਆਉਂਦਾ।
1: ਆਓ ਸੱਜਣ ਤੂੰ ਮੁਖ ਲੱਗ ਮੇਰਾ ਤਨ ਮਨ ਠੰਡਾ ਹੋਏ।
0: ਆਓ ਸੱਜਣ, ਹੁਣ ਗੱਲ ਸੱਜਣ ਦੀ ਵੀ ਪਹਿਚਾਨਣ ਵਾਲੀ ਹੈ ਜੀ। ਅਸੀਂ ਜਿਹਨੂੰ ਮਰਜ਼ੀ ਸੱਜਣ ਬਣਾ ਲੈਂਦੇ ਹਾਂ, ਪਰ ਸੱਜਣ ਕਿਹੜੇ ਹੁੰਦੇ ਹੈ? ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਸੋ ਉਹ ਸੱਜਣ ਹੁੰਦੇ ਹੈ ਜਿਹੜੇ ਔਖੀ ਵੇਲੇ ਸਾਥ ਆਉਣ। ਤੇ ਉਹ ਕਿਹੜਾ ਹੈ ਜਿਹੜਾ ਔਖੀ ਵੇਲੇ ਸਾਥ ਆਉਂਦਾ ਹੈ? ਕੋਈ ਬੰਦਾ ਤਾਂ ਆਉਂਦਾ। ਸਤਿਗੁਰੂ ਜੀ ਬਾਣੀ ਚ ਕਹਿੰਦੇ ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਕਹਿੰਦੇ ਮਨੁੱਖਾਂ ਤੇ ਟੇਕ ਨਾ ਰੱਖਿਆ ਕਰ, ਫਿਰ ਟੇਕ ਕਿਤੇ ਰੱਖਣੀ ਹੈ। ਆਹੋ ਆਪਾਂ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾ। ਸੋ ਐਸਾ ਸੱਜਣ, ਸਤਿਗੁਰੂ ਜੀ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ। ਜੇ ਤੁਸੀਂ ਮੈਨੂੰ ਦਰਸ਼ਨ ਬਖਸ਼ ਦਿਓ, ਮੇਰੇ ਤੇ ਕਿਰਪਾ ਕਰ ਦਿਓ, ਮੇਰਾ ਮਨ ਲੋਚੈ ਗੁਰਦਰਸ਼ਨ ਤਾਹੀਂ ਬਿਲਪ ਕਰੀ ਚਾਤੁਰ ਕੀ ਨਿਆਈ। ਤੇ ਇਹ ਬਬੀਹਾ ਪ੍ਰਯੋਗ ਪ੍ਰਯੋਗ ਕਰਦਾ ਹੈ ਤੇ ਗੁਰੂ ਫਿਰ ਸਵਾਤੀ ਦੀ ਬੋਧ ਦਿੰਦਾ ਹੈ, ਫਿਰ ਤਨ ਤੇ ਮਨ ਸਰੀਰ ਵੀ ਸ਼ਾਂਤ ਹੋ ਜਾਂਦਾ ਹੈ। ਤੇ ਮਨ ਦੇ ਅੰਦਰ ਜਿਹੜੀ ਅੱਗ ਬਲ ਰਹੀ ਹੈ ਨਾ, ਲੋਭ ਦੀ, ਹੰਕਾਰ ਦੀ, ਕ੍ਰੋਧ ਦੀ, ਦੁਰਾਚਾਰ ਦੀ, ਵਿਵਚਾਰ ਦੀ, ਇਹ ਸਾਰੀ ਅੱਗ ਜਿਹੜੀ ਹੈ ਸ਼ਾਂਤ ਹੋ ਜਾਂਦੀ ਹੈ, ਭਾਵੇਂ ਕੋਈ ਰਾਜ ਗੱਦੀਆਂ ਦੀ ਵੀ ਉਹ ਅੱਗ ਕਿਉਂ ਨਾ ਹੋਵੇ।
1: ਮਹੱਲਾ ਪੰਜਵਾਂ।
0: ਸੋ ਪੰਜਵੇਂ ਪਾਤਸ਼ਾਹ ਜੀ ਦਾ ਅੰਮ੍ਰਿਤ ਬਚਨ ਹੈ,
1: ਆਸਕ ਆਸਾ ਬਾਹਰਾ ਮੂਹ ਮਨ ਵੱਡੀ ਆਸ।
0: ਮਨੁੱਖ ਦੇ ਅੰਦਰ ਪਦਾਰਥਾਂ ਦੀਆਂ ਆਸਾਂ ਦੀ ਅੱਗ ਬਲ ਰਹੀ ਹੈ, ਜਿਸ ਵਿੱਚ ਮਨੁੱਖ ਸੜ ਰਿਹਾ ਹੈ। ਹੋਰ ਕੋਈ ਵੀ ਗੱਲ ਨਹੀਂ ਹੈ, ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਸਿਰਫ ਅੰਦਰ ਹੰਕਾਰ ਦੀ ਅੱਗ ਹੀ ਇਹਨੂੰ ਟਿਕਣ ਨਹੀਂ ਦਿੰਦੀ, ਬੜੇ ਬੜੇ ਪਦਾਰਥਾਂ ਦਾ ਲੋਭ ਹੀ ਇਹਨੂੰ ਟਿਕਣ ਨਹੀਂ ਦਿੰਦਾ, ਮੋਹ ਹੀ ਨਹੀਂ ਟਿਕਣ ਦਾ। ਹੋਰ ਬਹੁਤੀ ਵੱਡੀ ਗੱਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਅੰਮ੍ਰਿਤ ਬਚਨ ਦੇ ਰਾਹੀਂ ਸਾਡੇ ਤੇ ਰਹਿਮ ਕਰਕੇ ਕਹਿੰਦੇ ਸਾਡੇ ਅੰਦਰ ਜਿਹੜੀਆਂ ਬੜੀਆਂ ਆਸਾਂ ਨੇ, ਪਰ ਮੂੰਹ ਮਨ ਵੱਡੀ ਆਸ। ਵਾਹਿਗੁਰੂ, ਤੁਸੀਂ ਆਸਾਂ ਤੋਂ ਬਾਹਰ ਤੁਸੀਂ ਕੱਢਣ ਵਾਲੇ ਹੋ। ਅਸਲ ਪ੍ਰੇਮੀ ਉਹ ਹੁੰਦਾ ਹੈ ਜਿਹਦੇ ਅੰਦਰ ਕੇਵਲ ਇੱਕੋ ਇੱਕ ਆਸ ਹੋਵੇ, ਬਾਕੀ ਸਾਰੀਆਂ ਆਸਾਂ ਢਹਿ ਜਾਣ। ਇੱਕ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਆਸ ਨਾ ਜਿਹਦੇ ਮਨ ਵਿੱਚ ਹੋਵੇ, ਇੱਕ ਦੀ ਹੋਵੇ, ਇੱਕ ਦਾ ਪ੍ਰੇਮੀ, ਅਸਲ ਪ੍ਰੇਮੀ ਉਹਨੂੰ ਮੰਨਿਆ ਜਾਂਦਾ ਹੈ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਾਡੇ ਅੰਦਰ ਤੇ ਬੜੀਆਂ ਵੱਡੀਆਂ ਵੱਡੀਆਂ ਇਹੋ ਜਿਹੀਆਂ ਆਸਾਂ ਹਨ।
1: ਆਸ ਨਿਰਾਸਾ ਇੱਕ ਤੋਂ ਹਾਂ ਬਾਲ ਬਾਲ ਬਾਲ ਗਈ ਆਸ।
0: ਇਹ ਸਾਰੀਆਂ ਜਿਹੜੀਆਂ ਆਸਾਂ ਦੀ ਅੱਗ ਬਲ ਰਹੀ ਨਾ ਮਨੁੱਖ ਦੇ ਅੰਦਰ, ਪਦਾਰਥਾਂ ਦੀ, ਲੋਭ ਲਾਲਚ ਦੀ, ਸਤਿਗੁਰੂ ਜੀ ਕਹਿੰਦੇ ਆ ਕਿ ਇਹ ਸਾਰਿਆਂ ਤੋਂ ਉਪਰਾਮ ਕਰਨ ਵਾਲਾ ਵਾਹਿਗੁਰੂ ਹੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਜੀ ਤੁਸੀਂ ਹੋ, ਤੇ ਇਹਨਾਂ ਤੋਂ ਉਪਰਾਮ ਕਰਨ ਵਾਲੇ ਤੁਸੀਂ ਹੋ, ਤੇ ਮੈਂ ਬਾਲ ਬਾਲ ਬਾਲ ਤਿੰਨ ਵਾਰਾਂ ਕਿਤੇ ਬਲਿਹਾਰ ਨੇ ਵਾਰ ਨੇ ਸਦਕੇ ਜਾਂਦਾ ਹੈ ਆਪ ਜੀ ਤੋਂ, ਤੁਹਾਡੇ ਤੋਂ ਸਦਕੇ ਬਲਿਹਾਰ ਨੇ ਜਾਂਦਾ ਹੈ। ਜਿਹੜਾ ਤੁਸੀਂ ਮੇਰੀ ਆਤਮਾ ਜਿਹਦੇ ਅੰਦਰ ਬੜੀਆਂ ਬੜੀਆਂ ਆਸਾਂ ਸੀ, ਬੜੀ ਬੜੀ ਪਦਾਰਥਾਂ ਦੀ ਖਿੱਚ ਸੀ, ਬੜੇ ਬੜੇ ਹੰਕਾਰ ਸੀ, ਉਹ ਸਾਰੀ ਅੱਗ ਜਿਸ ਨੇ ਖਤਮ ਕਰ ਦਿੱਤੀ, ਜਿਹਨੇ ਮੇਰੇ ਤੇ ਵੱਡਾ ਤਰਸ ਕਰ ਦਿੱਤਾ, ਇਹ ਮੈਂ ਆਪ ਜੀ ਤੋਂ ਬਲਿਹਾਰ ਨੇ ਸਦਕੇ ਜਾਂਦਾ ਕਿ ਮੈਨੂੰ ਸ਼ਾਂਤੀ ਬਖਸ਼ੀ, ਮੈਨੂੰ ਪਰਮਾਤਮਾ ਨਾਲ ਲੀਨਤਾ ਬਖਸ਼ੀ।

0: ਦਾ
1: ਜਦੋਂ ਵਿਛੋੜਾ ਸੁਣਿਆ ਨਾ ਜੀ, ਵਿਛੋੜਾ ਕੀ ਸੀਗਾ? ਜਗਤ ਜਲੰਧਰ ਦੇ ਤਰਨ ਹਾਰ ਧੰਨ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇੱਕ ਦਿਨ ਅੰਮ੍ਰਿਤ ਵੇਲੇ ਸਿੱਖ ਆਏ ਦਰਸ਼ਨਾਂ ਵਾਸਤੇ ਤੇ ਇਤਿਹਾਸ ਕਹਿੰਦਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਲਈ ਵੱਖ ਵੱਖ ਵਿਦਵਾਨਾਂ ਮੁਤਾਬਕ ਭਾਈ ਭਗੀਰਥ ਜੀ ਅੰਮ੍ਰਿਤ ਵੇਲੇ ਦਾਤਣ ਲੈ ਕੇ ਆਉਂਦੇ ਸੀ। ਦਾਤਣ ਦੀ ਵੱਡੀ ਸੇਵਾ ਮੰਨੀ ਜਾਂਦੀ ਸੀ, ਹੁਣ ਤਾਂ ਭਾਵੇਂ ਉਹ ਛੁੱਟ ਗਿਆ। ਦਾਤਣ ਲੈ ਕੇ ਆਏ ਤੇ ਕੁਝ ਵੀ ਕਹਿੰਦੇ ਕਿ ਅੱਲਾ ਦਿੱਤਾ ਜੀ ਲੈ ਕੇ ਆਏ, ਮੇਰਾ ਮੰਨਣਾ ਹੋ ਸਕਦਾ ਦੋਨੇ ਲੈ ਆਉਣਾ, ਇੱਦਾਂ ਵੀ ਹੋ ਸਕਦਾ, ਦੋ ਸਿੱਖ ਵੀ ਤੇ ਲਿਆ ਹੀ ਸਕਦੇ ਨਾ ਗੁਰੂ ਮਹਾਰਾਜ ਦੀ ਸੇਵਾ ਵਿੱਚ। ਗੁਰੂ ਨਾਨਕ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾਤਣ ਕਰਦਿਆਂ ਤੇ ਮੇਰਾ ਮਨ ਇਹ ਕਹਿੰਦਾ ਕਿ ਹੋ ਸਕਦਾ ਦੋ ਲਿਆ ਤੇ ਇੱਕ ਹੱਥ ਚ ਹੋਵੇ, ਇੱਕ ਕਰ ਰਹੇ ਹੋਣ, ਦੋਵਾਂ ਦਾ ਮਾਣ ਰੱਖ ਲਿਆ। ਕਈ ਵਾਰ ਮਾਣ ਰੱਖਿਆ ਜਾਂਦਾ ਨਾ ਜੀ, ਤੁਹਾਡਾ ਵੀ ਮਾਣ ਰੱਖ, ਗੁਰੂ ਨਾਨਕ ਸਾਹਿਬ ਜੀ ਨੇ ਪ੍ਰੇਮ ਵਿੱਚ ਲਿਆਇਆ ਇਹਦਾ ਮਾਣ ਰੱਖ ਲਿਆ। ਸੋ ਦਾਤਣ ਕਰ ਰਹੇ ਤੇ ਜ਼ਿਕਰ ਕੀਤਾ ਕਿ ਅਸੀਂ ਹੁਣ ਉਦਾਸੀਆਂ ਤੇ ਪ੍ਰਚਾਰ ਫੇਰੀ ਤੇ ਜਾਣਾ ਹੈ। ਤੇ ਉਸ ਵਕਤ ਜਿਹੜੇ ਨਾਲ ਸਿੱਖ ਸਨ, ਭਾਈ ਭਗੀਰਥ ਜੀ ਵਰਗੇ, ਲਾਲਿਤਾ ਵਰਗੇ, ਉਹ ਇਮੋਸ਼ਨਲ ਹੋ ਗਏ, ਸੱਚੇ ਪਾਤਸ਼ਾਹ ਤੁਹਾਡਾ ਵਿਛੋੜਾ ਅਸੀਂ ਸਹਿ ਨਹੀਂ ਸਕਦੇ, ਤੁਹਾਡੇ ਤੋਂ ਬਿਨਾਂ ਅਸੀਂ ਰਹਿ ਨਹੀਂ ਜੇ ਸਕਦੇ। ਅੰਦਰ ਦਰਦ ਹੋਇਆ ਕਿਉਂਕਿ ਜਦੋਂ ਪਤਾ ਲੱਗਾ ਕਿ ਗੁਰੂ ਤੋਂ ਅਸੀਂ ਦੂਰ ਹੋ ਜਾਵਾਂਗੇ, ਗੁਰੂ ਉਦਾਸੀਆਂ ਤੇ ਚੱਲ ਗਿਆ ਸੀ, ਇਹਨਾਂ ਦੇ ਦਰਸ਼ਨਾਂ ਤੋਂ ਵਾਂਝੇ ਹੋ ਜਾਵਾਂਗੇ। ਸਿੱਖ ਦੇ ਅੰਦਰ ਦਰਸ਼ਨਾਂ ਦੀ ਪਿਆਸ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਉਹਦੀ ਚੀਸ ਨਿਕਲ ਜਾਣੀ ਚਾਹੀਦੀ ਹੈ। ਤੇ ਜਦੋਂ ਉਹਨਾਂ ਦੀ ਚੀਸ ਨਿਕਲੀ, ਦਰਦ ਹੋਇਆ ਤੇ ਉਹ ਮਨ ਭਰ ਆਏ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਪਾਵਾਂਗੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਕਿ ਜਗਤ ਜਲੰਧਰ ਦੇ ਅੰਦਰ ਬਲ ਰਹੀ ਅੱਗ ਨੂੰ ਸ਼ਾਂਤ ਕਰਨ ਵਾਸਤੇ ਪ੍ਰਚਾਰ ਵਾਸਤੇ ਜਾਣਾ ਹੈ। ਤੇ ਉਸ ਵਕਤ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਲੱਗੇ, ਸੱਚੇ ਪਾਤਸ਼ਾਹ ਕੋਈ ਕਿਰਪਾ ਕਰੋ, ਕੋਈ ਐਸੀ ਯਾਦ ਬਖਸ਼ੋ, ਐਸੀ ਯਾਦ ਨਿਸ਼ਾਨੀ ਬਖਸ਼ੋ ਜਿਹਦੇ ਨਾਲ ਅਸੀਂ ਤੁਹਾਡੇ ਨਾਲ ਜੁੜੇ ਰਹੀਏ। ਤੇ ਕਹਿੰਦੇ ਇਤਿਹਾਸਕਾਰ ਕਹਿੰਦੇ ਆ ਸਤਿਗੁਰੂ ਨਾਨਕ ਸਾਹਿਬ ਜੀਆਂ ਦੇ ਹੱਥ ਵਿੱਚ ਉਹ ਦਾਤਣ ਸੀ ਬੇਰੀ ਦੀ, ਉਹਨਾਂ ਨੇ ਨਦੀ ਦੇ ਵੇਈ ਨਦੀ ਦੇ ਕੰਢੇ ਦੇ ਉੱਤੇ ਲਾ ਦਿੱਤੀ। ਕਹਿੰਦੇ ਆ ਲਓ ਯਾਦ ਨਿਸ਼ਾਨੀ। ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਪਾਣੀ ਨਾ ਰੁੜ ਜਾਵੇਗੀ। ਕਹਿਣ ਲੱਗੇ ਨਹੀਂ, ਇਹ ਰਹਿੰਦੀ ਦੁਨੀਆਂ ਤੱਕ ਰਹੇਗੀ। ਅੱਜ ਵੀ ਉੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਆਪਾਂ ਦਰਸ਼ਨ ਦੀਦਾਰੇ ਕਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਕਰ ਕਮਲਾਂ ਲੱਗੀ ਹੋਈ ਉਹ ਪਾਵਨ ਪਵਿੱਤਰ ਬੇਰੀ। ਸੰਗਤ ਜੀ, ਮੈਂ ਬੇਨਤੀ ਕਰ ਰਿਹਾ ਸੀ ਕੇਵਲ ਵਿਛੋੜੇ ਦੀ, ਜਦੋਂ ਵਿਛੋੜੇ ਦੀ ਗੱਲ ਸੁਣੀ ਤੇ ਫਿਰ ਅੰਦਰ ਦੁੱਖ ਪੈਦਾ ਹੋਇਆ, ਤੇ ਜਦੋਂ ਦੁੱਖ ਪੈਦਾ ਹੋਇਆ ਤੇ ਆਤਮਕ ਮੌਤ ਮਹਿਸੂਸ ਹੋਈ। ਇਹ ਜਿਹਦਾ ਮਹਿਸੂਸ ਕਰੇਗਾ ਉਹਨੂੰ ਹੈ, ਤੇ ਜਿਹਦੇ ਅੰਦਰ ਹੰਕਾਰ ਇਹ ਉਹਨੂੰ ਮਹਿਸੂਸ ਨਹੀਂ ਜੇ ਹੋਣਾ।
2: ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਦ,
1: ਪਿਆਰੇ ਤੋਂ ਬਿਨਾਂ ਹੇ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਤੋਂ ਬਿਨਾਂ ਤੇ ਸਾਨੂੰ ਧੀਰਜ ਨਹੀਂ ਆਉਣੀ, ਹੌਸਲਾ ਨਹੀਂ ਆਉਣੀ, ਕਿਉਂਕਿ ਸਾਡੇ ਅੰਦਰ ਬਿਰਹ ਦੀ ਚੋਟ ਲੱਗੀ ਬਾਜੀ ਹੋਈ ਹੈ, ਅਸੀਂ ਤੁਹਾਡੇ ਤੋਂ ਬੜਾ ਰਹਿ ਨਹੀਂ ਸਕਦੇ।
2: ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸ਼ੀ,
1: ਜਿੰਨੇ ਵੀ ਧਾਰਮਿਕ ਸਥਾਨਾਂ ਦਾ ਜ਼ਿਕਰ ਕੀਤਾ ਹੈ, ਮੰਦਰ ਜਿਹੜੇ ਦੇਵੀ ਦੇਵਤਿਆਂ ਦੇ ਮੰਦਰ ਨੇ, ਕੇਦਾਰ ਮਥੁਰਾ ਕਾਸ਼ੀ ਇਤਿਹਾਸਿਕ ਤੀਰਥ ਹਨ।
2: ਕੋਟ ਤੇਤੀ ਸਾ ਦੇਵਤੇ ਸਣ ਇੰਦਰ ਜਾਸੀ,
1: 33 ਕਰੋੜ ਦੇਵੀ ਦੇਵਤੇ ਸਮੇਤ ਇੰਦਰ ਦੇ ਸਾਰੇ ਇਸ ਸੰਸਾਰ ਨੂੰ, ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
2: ਸਿਮਰਤ ਸ਼ਾਸਤਰ ਵੇਦ ਚਾਰ ਖਾਟ ਦਰਸ ਸਮਾਸੀ,
1: ਜਿਹੜੇ ਰੱਬ ਦੀ ਭਗਤੀ ਕਰਨ ਵਾਲੇ 6 ਤਰ੍ਹਾਂ ਦੇ ਸਾਧੂ, ਸਿਮਰਤੀਆਂ ਸ਼ਾਸਤਰ ਵੇਦ ਇਹਨਾਂ ਦਾ ਉਚਾਰਨ ਕਰਨ ਵਾਲੇ, ਤੇ ਇਹ ਸਾਰਾ ਕੁਛ ਹੀ ਜਿਹੜਾ ਸੀ ਸਾਰਾ ਹੀ ਨਾਸਵੰਤ ਹੈ।
2: ਪੋਥੀ ਪੰਡਤ ਗੀਤ ਕਵਤ ਕਵਤੇ ਭੀ ਜਾਸੀ,
1: ਬੜੇ ਬੜੇ ਵਿਦਵਾਨ ਵਿਦਵਾਨਾਂ ਦੀਆਂ ਬੜੀਆਂ ਬੜੀਆਂ ਪੁਸਤਕਾਂ, ਬੜੇ ਬੜੇ ਗੀਤ, ਬੜੀਆਂ ਬੜੀਆਂ ਕਵਿਤਾਵਾਂ ਤੇ ਬੜੇ ਬੜੇ ਕਵੀ ਇਸ ਸੰਸਾਰ ਤੋਂ ਤੁਰ ਗਏ।
2: ਜਤੀ ਸਤੀ ਸੰਨਿਆਸੀਆ ਸਭ ਕਾਲੈ ਵਾਸੀ,
1: ਚਾਹੇ ਜਤੀ ਜਤੀ ਸਨ, ਚਾਹੇ ਸਤੀ ਲੋਕ ਸਨ, ਚਾਹੇ ਸੰਨਿਆਸੀ ਸਨ, ਇਹ ਵੱਖ ਵੱਖ ਫਿਰਕੇ ਮੰਨੇ ਸਨ, ਇਹ ਕਈ ਤਰ੍ਹਾਂ ਦੇ ਧਾਰਮਿਕ ਫਿਰਕੇ ਸਨ, ਇਹ ਸਾਰੇ ਹੀ ਕਾਲ ਦੇ ਵਸ, ਮੌਤ ਨੇ ਸਾਰਿਆਂ ਨੇ ਮੌਤ ਨੇ ਆਪਣੀ ਗ੍ਰਿਫਤ ਵਿੱਚ ਸਾਰਿਆਂ ਨੂੰ ਲੈ ਲਿਆ, ਇੱਥੇ ਰਾਜਿਆਂ ਮਹਾਰਾਜਿਆਂ ਨੂੰ, ਕਿਉਂਕਿ ਆਪਾਂ ਬਾਣੀ ਵਿੱਚੋਂ ਸਤਿਗੁਰੂ ਜੀ ਦਾ ਉਪਦੇਸ਼ ਪੜ੍ਹੀਏ ਤੇ ਸਾਨੂੰ ਪਤਾ ਲੱਗ ਜਾਂਦਾ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਇੱਥੇ ਬੜੇ ਬੜੇ ਵੱਡੇ ਵੱਡੇ ਪਰਿਵਾਰਾਂ ਵਾਲੇ ਆਏ, ਰਾਜੇ ਆਏ, ਮਹਾਰਾਜੇ ਆਏ, ਜਿਨ੍ਹਾਂ ਦੇ ਰਾਜ ਵਿੱਚ ਕਹਿੰਦੇ ਸੂਰਜ ਨਹੀਂ ਸੀ ਛਿਪਦਾ, ਉਹ ਵੀ ਇਸ ਸੰਸਾਰ ਵਿੱਚ ਆਏ, ਇੱਥੇ ਸਿਕੰਦਰ ਵਰਗੇ ਆਏ, ਉਹ ਵੀ ਕਹਿੰਦੇ ਸੀਗੇ ਕਿ ਸਿਕੰਦਰ ਵਰਗਿਆਂ ਨੇ ਫਿਰ ਭਗਤ ਕਬੀਰ ਜੀ ਵਰਗਿਆਂ ਨੂੰ ਉਹੀ ਦੇਣ ਵਾਲੇ ਸੀ ਨਾ ਸਜਾਵਾਂ ਤਾਂ। ਸੋ ਐਸੇ ਸੰਸਾਰ ਦੇ ਅੰਦਰ ਆਏ ਪਰ ਉਹ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
2: ਮੋਨ ਜੋਗੀ ਦਿਗੰਬਰਾ ਜਮੈ ਸਣ ਜਾਸੀ,
1: ਜਿਹੜੇ ਮੁਨੀ ਲੋਕ ਸਨ ਚੁੱਪ ਧਾਰ ਕੇ ਸਮਾਧੀਆਂ ਲਾਉਣ ਵਾਲੇ ਜੋਗੀ ਲੋਕ, ਦਿਗੰਬਰ ਦਾ ਅਰਥ ਹੁੰਦਾ ਹੈ ਨਾਂਗੇ ਲੋਕ, ਸਾਰੇ ਹੀ ਜਮਾਂ ਦੇ ਵਸ ਜਿਹੜੇ ਪੈ ਗਏ ਸਮੇਤ ਜਮਾਂ ਦੇ
2: ਜੋ ਦੀਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ
1: ਜੋ ਕੁਝ ਵੀ ਦਿਸਦਾ ਹੈ ਸੰਗਤ ਜੀ ਜੋ ਕੁਝ ਅਸੀਂ ਇਹਨਾਂ ਅੱਖਾਂ ਨਾਲ ਵੇਖਦੇ ਹਾਂ ਇਹ ਸਭ ਕੁਛ ਨਾਸਵੰਤ ਹੈ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਅੰਮ੍ਰਿਤ ਬਚਨ ਕੀ ਹੈ ਜੀ ਬੜਾ ਪਿਆਰਾ ਬਚਨ ਹੈ ਜੋ ਉਪਜਿਓ ਸੋ ਬਿਨਸ ਹੈ ਜੋ ਉਪਜਿਓ ਸੋ ਬਿਨਸ ਹੈ ਜੋ ਕੁਝ ਪੈਦਾ ਹੋਇਆ ਹੈ ਜੋ ਕੁਛ ਦਿਖਦਾ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਸਭ ਕੁਛ ਨਾਸਵੰਤ ਹੈ ਇਹ ਰਾਜ ਗੱਦੀਆਂ ਨਾਸ਼ਵੰਤ ਨੇ ਪਦਾਰਥ ਨਾਸ਼ਵੰਤ ਨੇ ਜੀਵ ਇੱਥੇ ਹਾਥੀ ਘੋੜੇ ਹਥਿਆਰ ਸਭ ਕੁਛ ਨਾਸ਼ਵੰਤ ਹੈ ਕੋਠੇ ਮਹਿਲ ਮਾੜੀਆਂ ਧਨ ਪਦਾਰਥ ਸਭ ਨਾਸ਼ਵੰਤ ਨੇ ਧੀਆਂ ਪੁੱਤਰ ਦੋਸਤ ਹਥਿਆਰ ਕਿਲੇ ਸਭ ਨਾਸ਼ਵੰਤ ਨੇ ਤੇ ਜੇ ਕੋਈ ਅਵਿਨਾਸ਼ੀ ਹੈ ਤੇ ਉਹ ਕੇਵਲ ਕਰਤਾ ਅਕਾਲ ਪੁਰਖ ਹੈ
2: ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ
1: ਇਹਦੇ ਵਿੱਚ ਰਿਜ਼ਲਟ ਜੇ ਥਿਰ ਥਿਰ ਰਹਿਣ ਵਾਲਾ ਸਦੀਵ ਇੱਥੇ ਰਹਿਣ ਵਾਲਾ ਜਿਹੜਾ ਕਦੀ ਨਾਸ਼ ਨਹੀਂ ਹੋਣਾ ਉਹ ਕੀ ਹੈ ਜੀ ਪਾਰ ਬ੍ਰਹਮ ਪਰਮੇਸ਼ਰੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ ਤੇ ਦੂਸਰਾ ਵੀ ਕੋਈ ਹੋਰ ਵੀ ਹੈਗਾ ਹਾਂ ਇੱਕ ਹੋਰ ਹੈਗਾ ਰਾਜੇ ਨਹੀਂ ਹੈਗੇ ਰਾਜ ਗੱਦੀਆਂ ਨਹੀਂ ਹੈਗੀਆਂ ਸੰਸਾਰ ਚ ਸਭ ਕੁਛ ਨਾਸ਼ਵੰਤ ਹੈ ਸਾਰੇ ਪਦਾਰਥ ਨਾਸ਼ਵੰਤ ਨੇ ਪਰ ਇੱਕ ਚੀਜ਼ ਪਰਮਾਤਮਾ ਤੇ ਦੂਜਾ ਸੇਵਕ ਥਿਰ ਹੋਸੀ ਰੱਬ ਦਾ ਭਗਤ ਥਿਰ ਹੈ ਭਗਤ ਕਬੀਰ ਜੀ ਵਰਗਾ ਥਿਰ ਹੈ ਉਹ ਐਸੇ ਇੱਕ ਅਖੀਰ ਵਿੱਚ ਮੈਂ ਬੇਨਤੀ ਕਰਦਾ ਜਾਵਾਂ ਕੌਮੇ ਮੇਰੀਏ ਸਮੇਂ ਨੇ ਢੋਲ ਮਾਰੇ ਜਿਸ ਵਿੱਚ ਤੇਰੀ ਆਵਾਜ਼ ਕੋਈ ਨਾ ਮੁਰਦਿਆਂ ਤਾਂ ਹੀ ਜਿਹੜਾ ਨਚਾਸ ਛੱਡੇ ਇਹੋ ਜਿਹਾ ਕਿਸੇ ਕੋਲ ਸਾਜ਼ ਕੋਈ ਨਾ ਇਹ ਗੱਲ ਯਾਦ ਰੱਖਿਓ ਜਦੋਂ ਵੀ ਕੌਮ ਨੇ ਕਿਸੇ ਨੇ ਬੜੇ ਸੋਹਣੇ ਸੁੰਦਰ ਬੋਲ ਲਿਖੇ ਕਹਿੰਦਾ ਤੁਰੋ ਤੁਰਨਾ ਹੀ ਜ਼ਿੰਦਗੀ ਹੈ ਤੁਰੋ ਤੁਰਨਾ ਹੀ ਜ਼ਿੰਦਗੀ ਹੈ ਖਲੋਤੀ ਬੂੰਦ ਬਣੇ ਵਿਸ ਜਾਂ ਵੱਧ ਤੋਂ ਵੱਧ ਚਮਕਦਾ ਮੋਤੀ ਤੁਰਨ ਜੇ ਇਕੱਠੀਆਂ ਹੋ ਕੇ ਬੂੰਦਾਂ ਬਣ ਜਾਏ ਸ਼ੂਕ ਦਾ ਦਰਿਆ ਤੇ ਇੱਕ ਬੇਨਤੀ ਜਿਨ ਪੱਤੋਂ ਪੇ ਤੱਕਿਆ ਥਾ ਵਹੀ ਹਵਾ ਦੇਣੇ ਲੱਗੇ ਇਹ ਹਾਲਾਤ ਵੀ ਸੰਸਾਰ ਚ ਬਣੇ ਪਰ ਸਮਝਣ ਦੀ ਲੋੜ ਹੈ ਜੋ ਗੁਰੂ ਦਾ ਉਪਦੇਸ਼ ਹੈ ਜੋ ਸਾਨੂੰ ਅਕਾਲ ਤਖਤ ਸਾਹਿਬ ਦਾ ਉਦੇਸ਼ ਹੈ ਜੋ ਸਾਨੂੰ ਧਰਮ ਦਾ ਉਦੇਸ਼ ਹੈ ਇਹਦੇ ਤੇ ਪਹਿਰਾ ਦਈਏ ਤੇ ਆਖਰੀ ਬੇਨਤੀ ਕਿ 5 ਤਰੀਕ ਵਾਲਾ ਦਿਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਪੰਥ ਗੁਰਦੁਆਰਾ ਦੀਵਾਨ ਹਲ ਮੰਜੀ ਸਾਹਿਬ ਵਿਖੇ ਬੁਲਾਇਆ ਗਿਆ ਹੈ ਉਹਦੇ ਵਿੱਚ ਵੀ ਤਨ ਵੱਧ ਤੋਂ ਵੱਧ ਆਪਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਇਸ ਵਡਮੁੱਲੇ ਵਿਚਾਰ ਰੱਖਣੇ ਔਰ ਸੁਣਨੇ ਨੇ ਸਾਰੇ ਵਿਦਵਾਨ ਜਨਗੁਣੀ ਜਨਾਂ ਨੇ ਸਾਂਝ ਕਰਨੀ ਹੈ ਉਹਦੇ ਵਿੱਚ ਹਾਜ਼ਰੀਆਂ ਭਰੀਏ ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਤੇ ਗੁਰੂ ਦੇ ਬਚਨ ਆਪਣੇ ਹਿਰਦੇ ਚ ਵਸਾ ਲੈਣੇ ਸੰਗਤ ਜੀ ਮੈਂ ਸਮੁੱਚੀ ਮੈਨੇਜਮੈਂਟ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧਾਂ ਦਾ ਪ੍ਰਬੰਧਕ ਜਨਾਂ ਦਾ ਔਰ ਮਾਨਯੋਗ ਸਿੰਘ ਸਾਹਿਬ ਜੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਹੁਕਮ ਲਾ ਕੇ ਆਪ ਸੰਗਤ ਦੇ ਦਰਸ਼ਨ ਕਰਵਾਏ ਤਿਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਹੈ ਮੇਰੀਆਂ ਭੁੱਲਾਂ ਮੇਰੀ ਝੋਲੀ ਚ ਤੇ ਗੁਰੂ ਦੇ ਬਚਨ ਆਪਣੇ ਹਿਰਦੇ ਚ ਵਸਾ ਕੇ ਇੱਕ ਅਰਦਾਸ ਮੇਰੇ ਵਾਸਤੇ ਵੀ ਕਰ ਦਿਓ ਜੇ ਸਤਿਗੁਰੂ ਜੀ ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ ਇਹ ਪਰਸੀਸ ਤੇ ਸਿੱਖੀ ਦਾ ਤਾਜ ਬਖਸ਼ੀ ਆਓ ਆਖਰੀ ਪੰਕਤੀਆਂ ਪੜ੍ਹ ਕੇ ਗੁਰੂ ਫਤਿਹ ਦੀ ਸਾਂਝ

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2332 32nd Avenue North East

ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ।

0: ਪਲਾਹ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਬਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰ ਜਿਸ ਤੂੰ ਦੇਹੇ ਤਿਸੈ ਕਿਆ ਚਾਰ ਨਾਨਕ ਸੱਚ ਸਵਾਰ ਨਹਾਰ ਆਸਾ ਮਹੱਲਾ ਪਹਿਲ ਆਖਾਂ ਜੀਵਾਂ ਵਿਸਰ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਬਸਾ ਰਹੇ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਪਰੇ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੈ ਕਰ ਧਰੇ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ ਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰੇ ਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰੇ ਆ ਊਡੇ ਊਡ ਆਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਸ਼ਰੇ ਆ ਤਿਨ

ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪ ਰੰਕ ਭਯੋ ਰਾਵ ਕਹੀ ਭੂਪ ਆਂਡਜ ਜੇਰਜ ਸੇਤਜ ਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹੋਵੈ ਬੈਠਾ ਕਹੋਂ ਸਿਮੰਟ ਭਇਓ ਸ਼ੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੋਸ਼ਟ ਜਿਤੇ ਉਠਵਤਿ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਵਾਰ ਜਿਨ ਨਰ ਨਾਮ ਤਿਹਾਰੋ ਕਹਾ ਦਾ

ਮੁੰਦਾਵਣੀ ਮਹੱਲਾ ਪੰਜਵ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ। ਫਿਰ ਅੰਗਦ ਗੋਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ

ਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ

0: ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਾਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ, ਬੜ ਭਾਗੀ ਹਰ ਜਪਨਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰਹੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਬਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤ ਬਹੁ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀ, ਨਾਨਕ ਹਰ ਸੰਗ ਮੀਤ। ਸੁਖ ਟਲ ਗੁਰ ਸੇਵੀ, ਐਹਨ ਸਹਿਜ ਸੁਭਾਅ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ।

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੰਤੋ ਮਨ ਪਵਨ ਸੁਖ ਬਨਿਆ ਕਿਸ ਜੋਗ ਪ੍ਰਾਪਤ ਗਨਿਆ ਸੰਤੋ ਮਨ ਪਵਨ ਸੁਖ ਬਨਿਆ ਕਿਸ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਨਾਸਰੀ ਮਹੱਲਾ ਪਹਿਲਾ ਆਰਤੀ।